ਸੰਗਤ ਵੱਲੋਂ ਦੋ ਸ਼ਬਦਾਂ ਦੇ ਹੁਕਮ ਹੋਏ ਹਨ। ਇੱਕ ਤਾਂ ਮੇਰੇ ਮਾਮਾ ਜੀ ਬਾਰੇ, ਵੱਡੇ ਮਾਮਾ ਜੀ ਲੁਧਿਆਣੇ ਤੋਂ, ਮੈਨੂੰ ਕਹਿੰਦੇ ਵੀ ਅੱਜ ਤੂੰ ਆਪਣੇ ਪਿਤਾ ਜੀ ਵਾਲੀ ਉਹ ਬੰਦਿਸ਼ਣਾ ਉਹ ਗਾਉਂਦੇ ਸਨ ਮੁੱਲਾਂ ਕਹੋਨਿਆ ਖੁਦਾ ਜੀ, ਅਤੇ ਹੁਣੇ ਵੀਰ ਜੀ ਪਰਚੀ ਫੜਾ ਕੇ ਗਏ ਨੇ ਮਾਧਵ। ਸੋ ਆਪਾਂ ਇੱਦਾਂ ਕਰਦੇ ਹਾਂ, ਮੁੱਲਾਂ ਕਹੋਨਿਆ ਖੁਦਾ ਜੀ ਅੱਜ ਪੜ੍ਹ ਦਿੰਦੇ ਹਾਂ, ਅਤੇ ਮਾਧਵ ਆਪਾਂ ਕੱਲ੍ਹ ਦੇ ਦੀਵਾਨ 'ਚ ਪੜ੍ਹ ਲਾਂਗੇ। ਬੱਚਿਆਂ ਦੇ ਵੀ ਕਾਲਸ ਆਏ ਸਨ, ਸੋ ਮਾਧਵ ਕੱਲ੍ਹ ਗਾਇਨ ਕਰਾਂਗੇ। ਅੱਜ ਜੋ ਪਿਤਾ ਜੀ ਹੁਣ ਆਪਾਂ ਸੁਣ ਬੰਦਿਸ਼ ਹੋਈ ਸੀ ਉਹ ਗਾਵਾਂਗੇ। ਉਸ ਤੋਂ ਪਹਿਲਾਂ ਆਓ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼।

ਆਓ ਜੋ ਹੁਕਮ ਹੋਇਆ ਮੇਰੇ ਮਾਮਾ ਜੀ ਭਾਈ ਅਵਤਾਰ ਸਿੰਘ ਜੀ ਹੋਣੀ ਔਰ ਪਹਿਲਾਂ ਵੀ ਸੰਗਤ ਵੱਲੋਂ ਹੋਰ ਵੀ ਸ਼ਬਦ ਹੁਕਮ ਹਨ ਪਰ ਬੰਦਿਸ਼ ਪੁਰਾਣੀ ਹੈ ਆਪ ਜੀ ਨੇ ਸੁਣੀ ਵੀ ਹੋਏਗੀ ਪਰ ਇਹਦੇ ਵਿੱਚ ਜੋ ਮੁੱਲਾਂ ਨੂੰ ਸੰਬੋਧਨ ਹੈ ਬਸ ਉਹੀ ਇਸ ਸ਼ਬਦ ਦੀ ਕੰਪੋਜੀਸ਼ਨ ਦੀ ਕਮਾਲ ਹੈ ਮੁੱਲਾ ਕਹੋ ਨਿਆਂ ਖੁਦਾਈ ਸੋ ਜਿਸ ਤਰ੍ਹਾਂ ਕੱਲ੍ਹ ਬੰਦਿਸ਼ ਗਾਈ ਸੀ ਅਤੇ ਇਸ ਨੇ ਹੁਕਮ ਹੋ ਗਿਆ ਕਿ ਇਹ ਵੀ ਸੁਣਾਓ ਸੋ ਆਓ ਬੜੇ ਪਿਆਰ ਨਾਲ

ਪਾਕ ਪਵਿੱਤਰ ਕਰਦੀ ਹੈ, ਬਾਣੀ ਨਿਰਮਲ ਕਰਦੀ ਹੈ। ਵੱਧ ਤੋਂ ਵੱਧ ਬਾਣੀ ਪੜ੍ਹਨੀ ਚਾਹੀਦੀ ਹੈ, ਗੁਰਸਿੱਖਾਂ ਦੀ ਗੁਰਮੁਖਾਂ ਦੀ ਸੰਗਤ ਕਰਨੀ ਚਾਹੀਦੀ ਹੈ। ਕਿਆ ਕੁਝ

ਹਰ ਜੁਗ ਜੁਗ ਭਗਤੂ ਪਾਇਆ ਫੈਜ ਰੱਖਦਾ ਆਇਆ ਰਾਮ ਰਾਜੀ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛੜਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹ ਕਰੀ ਨ ਹੋਈ ਬਲਿਹਾਰੀ ਕੁਦਰ

ਪਿਆਰੇ ਗਾਵਨ ਤੁਦਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸੁਆਰੇ ਗਾਵਨ ਤੁਦਨੋ ਇੰਦ੍ਰ ਇੰਦਰਾਸਨ ਬੈਠੇ ਦੇਵਤ ਆਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਪੜਨ ਰਖੀਸ਼ਵਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਦਨੋ ਮੋਹਣੀਆ ਮਨ ਮੋਹਨ ਸੁਰਗ ਮੱਚ ਪਿਆਲੇ ਗਾਵਨ ਤੁਦਨੋ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਨ ਤੁਦਨੋ ਜੋਧ ਮਹਾਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ

ਗੁਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੁ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ

ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰਹਿ ਹਰ ਪੂਜਾ ਜੀ ਤਪ ਤਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤ ਸ਼ਾਸਤਰ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖੇ ਅਪਰੰਪਰ ਕਰਤਾ ਜੀ ਤੁਧ ਜੇ ਵਡਿਆਵਰ ਨ ਕੋਈ ਤੂੰ ਜੁਗ ਜੁਗ ਏਕੋ

ਕੀ ਮੇਲ ਜਿਸ ਨਾ ਤੂੰ ਜਾਣਾਹੇ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ।

ਗੁਰ ਨਾਉ ਸਤਿਗੁਰ ਸੇਤੀ ਰਤਿਆ ਤਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ।

सत्संग जी, बोलो जी, वाहेगुरु वाहेगुरु। एक ओंकार श्री वाहेगुरु जी की फतेह। श्री भगवती जी सहाय वास भगवती पाची दसवीं प्रत्यम भगवती समर कह गुरु नानक लई त्याय। फिर अंकित कुरते अमरदास रामदास से हुए सहाय। अर्जुन हर गोबिंद सिमर श्री हर राय। श्री हर कृष्ण त्याग से सब दुख जाए। तेग बहादुर सिमर है कर्ण उन्होंने आवैताए। सब ताई हुए सहाय दसवें पाचा। गुरु गोबिंद सिंह जी महाराज सब ताई हुए सहाय। दसा पाची ने पुत्रात्मक रूप साहब श्री गुरु ग्रंथ साहब ने पारदर दर के घर से बोलो जी वाहेगुरु। ਗਰੀਬ ਨਿਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਪੁੱਤੇ ਹੱਡੀਆਂ ਚੱਪੀਆਂ ਚੱਪੀਆਂ ਜਿਹੜਾ ਨਾਮ ਚੱਪਿਆ ਵਣ ਚੱਕਿਆ ਦੇਖ ਚਲਾਈ ਤੇ ਵਾਹੀ ਦੇਖ ਕੇ ਜਿੱਟ ਕੀਤਾ ਤੇ ਨਾ ਪਿਆਰਿਆਂ ਤੇ ਪਿਆਰਿਆਂ ਦੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ। ਜਿੰਨਾ ਸਿੰਘਾਂ ਸਿੰਘੜੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲੁਹਾਈਆਂ ਚਰਖਣੀਆਂ ਤੇ ਚੜੇ ਆਰ ਨਚਾਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤੇ ਕਿਸੇ ਸਤ ਸਿੰਘ ਲਵਾਇਆ ਤੇ ਨਾ ਨੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਭ ਗੁਰਦੁਆਰੇ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਆਵੇ। ਜਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ। ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਨੱਚਿਆ ਰਿਆਇਤ ਦੇਖ ਦੇਖ ਕੀ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਮਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜਗੋ ਜਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਵੱਧ ਕੇ ਰੱਖੇ ਆਪ ਵਾਹਿਗੁਰੂ। ਗੁਰੂ ਗਰੀਬ ਨਿਵਾਜ ਪੰਥ ਸਦਾ ਸਿਆਜ ਬਿਤਾਰ ਦਿਓ। ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਦੂਰ ਗੁਰਦੁਆਰੇ ਗੁਰੂ ਧਾਮ ਜਿਨ੍ਹਾਂ ਤੋਂ ਆਪਦੇ ਪੰਥ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਇਰ ਤੇ ਸਿਆਰ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਇਹ ਡਿਓਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂਆਂ ਦੇ ਉਤਾਰ ਦੇ ਦੋਏ ਕਰ ਜੋੜ ਕਰਨ ਅਰਦਾਸ ਤੁਧ ਭਾਵੇ ਤਾਣੇ ਰਾਸ। ਇਹ ਗਰੀਬ ਨਿਵਾਜ ਜੀ ਆਪਦੇ ਚੰਨ ਕਮਲਾ ਦੇ ਦਾਸ ਨੇ ਤਾਂ ਜੀ ਆਪਣੇ ਬਖਸ਼ਿਸ਼ ਕੀਤੀ ਹੈ ਆਪਦੇ ਜਾਣਾ ਪਿੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਸੰਬੋਧਨ ਪਾਠ ਦਿੱਤਾ। ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚੰਨਾ ਸੋਧਦਾਰ ਰਹਿਰਾ ਸਾਡੇ ਪਾਠ ਕੀਤੇ ਨੇ ਕਿਰਪਾ ਕਰੋ ਹੋਈਆਂ ਭੁੱਲ ਚੁੱਕਾਂ ਦੀ ਮਾਫ਼ੀ ਬਖਸ਼ੋ। ਪੜ੍ਹੀ ਹੋਈ ਬਾਣੀ ਸੋਧ ਕੇ ਸੱਚਖੰਡ ਪੁਰਾਣ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਸਾਰੀ ਕਿਰਪਾਤਾ ਕਰੋ ਜੀ। ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਉਚਾਰਨੀ ਬਲ ਬੁੱਧੀ ਬਖਸ਼ਿਸ਼ ਕਰੋ। ਕੀ ਮੈਨੂੰ ਅੱਜ ਇਸ ਖੁਸ਼ੀ ਵਿੱਚ ਆਪ ਜੀ ਬੱਚਿਆਂ ਦਾ ਅੱਤਾਂ ਵਿੱਚੋਂ ਪਿੱਤਰ ਕਲਾਬ ਸ਼ਾਦੀ ਦੇ ਗਿਆ ਤਿਆਰ ਕਰੇ ਹਾਜ਼ਰਦਾਰ ਆਪ ਜੀ ਭੋਗ ਲਾਓ ਸ਼ੀਤ ਪ੍ਰਸਾਦ ਸਾਰ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੇ ਬਖਸ਼ਿਸ਼ ਕਰੋ ਦਤਾਰ ਜੀ। ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਫਤਿਹ ਰੱਖਿਆ ਬਖਸ਼ਿਸ਼ ਕਰੋ ਜੀ। ਕਿਰਪਾ ਕਰੋ ਗਰੀਬ ਨਿਵਾਜ ਆਪ ਦੀਆਂ ਬੱਚੀਆਂ ਦਾਤਾਂ ਨੂੰ ਲੰਗਰਾਂ ਟੁੱਟ ਸਵਾਰੀਆਂ ਪ੍ਰਵਾਨ ਕਰਨੀ ਦਤਾਰ ਆਪਦੇ ਚਰਨਾਂ ਸੇਵਾ ਕਰਦੇ ਸਾਰੇ ਪਿਆਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਂਡੀਗੜਾ ਬਖਸ਼ੋ ਅਤੇ ਸਦਾ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਵਿੱਚ ਪਾਲਤਾ ਕਰੋ ਗਰੀਬ ਨਿਵਾਜ। ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਭ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਸੰਗਤਾਂ ਦਰ ਤੇ ਤਿੰਨ ਫੁੱਟ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ। ਗਰੀਬ ਨਿਵਾਜ ਕਿਰਪਾ ਕਰਦੇ ਦਰਸ ਜੀ ਖਾਲਸਾ ਬੰਸੇ ਕੌਮ ਨੂੰ ਏਕ ਦਾ ਸਵਾਗ ਤੇ ਆਦਿ ਬਖਸ਼ਿਸ਼ ਕਰਕੇ ਸੱਚ ਦੋਏ ਦਾਤ ਬਖਸ਼ੋ ਚੈਨਾ ਨਾਲ ਜੋੜੋ ਗੁਰਬਾਣੀ ਦੇ ਪੈਰ ਬਖਸ਼ੇ ਦਾਰ ਹਰ ਮੈਦਾਨ ਦਵਾਨ ਫਤਿਹ ਬਖਸ਼ ਕਰ ਕੇ ਬਾਤਾਂ ਕਰੋ ਜੀ। ਗੁਰੂ ਗਰੀਬ ਨਿਵਾਜ ਕਿਰਪਾ ਕਰੋ ਦੂਰ ਦਰਾਜ ਕਰਨ ਬੈਠੀਆਂ ਲਾਈਵ ਕੱਟਾ ਕੀਤੇ ਸ਼ਰਮਣ ਕਰ ਰਹੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਸਾਰਾ ਵੇ ਕਿਰਪਾ ਕਰੀ ਸੰਗਤਾਂ ਨੂੰ ਤੋਂ ਬਖਸ਼ੇ ਨੇ ਸੰਗਤ ਆਪਦੇ ਜਾਣਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਦਰ ਸੰਗਤਾਂ ਮਾਇਆ ਪੇਟਾ ਕਰ ਰਹੀ ਚੈਨਾ ਪ੍ਰਵਾਨ ਕਰੋ ਬਖਸ਼ਿਆ ਸਭ ਦੇ ਕਮਾਈਆਂ ਸਭ ਕਰੋ ਘਰ ਜਵਾਦ ਬਦਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਭਨਾਂ ਦਾ ਪੂਰੀਆਂ ਕਰੋ ਜੀ ਦਾਰ ਬਖਸ਼ੇ ਕਰੋ ਮੇਰਾ ਦੇ ਕਰੋ ਦਤਾਰ ਸੇਵਾ ਪ੍ਰਵਾਨ ਕਰੋ ਭੁਲੰਤ ਕਮਾਈ ਬਖਸ਼ੋ ਪਿੱਤਰ ਗੁਨਾ ਮੈਂ ਬਖਸ਼ ਕਰਕੇ ਉਪਰੰਤ ਅੱਜ ਦੇ ਸ਼ਾਮਾਂ ਦੇ ਕਥਾ ਜੀ ਬਾਰੇ ਅਮਤਾ ਵਾਸੀ ਆਗਾ ਬਖਸ਼ੋ ਰਹਿੰਦੇ ਘਰ ਸਵਾਰ ਕੇ ਚੈਨਾ ਧਨਵਾਦੀ ਬਣਾਓ ਸ਼ੁੱਧ ਅਤੇ ਪਿੱਤਰ ਸਿਆਹ ਲੈਣ ਦੀ ਬਾਤ ਦਿੱਤਾ ਕਈ ਪਿਆਰੇ ਮੇਰੇ ਜਿਹੜੇ ਮਿਆਰ ਦਾ ਨਾਮ ਦਿੱਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਪ੍ਰਗਟ ਗੁਰਾਂ ਕੀਤੇ ਜੋ ਪ੍ਰਭ ਕੋ ਮਿਲ ਬੋਝ ਹੈ ਗੋਜ ਸ਼ਬਦ ਮਹਿਲ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਈ ਖਾਰ ਹੋਏ ਤਾਂ ਮਿਲੇਗੇ ਬਜੇ ਸ਼ਰਨ ਜੋ ਹੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਦੋ ਤਰੇ ਪਾ ਜੋ ਸ਼ਰਦ

0: নিহাত রাত্রিয়াকাল
1: ভাইগুলি কাকাল চাল ভাইগুলি।

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈਤ ਸ਼੍ਰੀ ਮਹੱਲਾ ਪੰਜਵਾਂ ਵਾਰ ਸਲੋਕਾਂ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ, ਸਿਮਰੰਤ ਸੰਤ ਸਰਬੱਤਰ ਰਮਣ, ਨਾਨਕ ਅਗਨਾਸਨ ਜਗਦੀਸ਼ਵਰ ਹੈ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰਯੋਗ ਸਾਹਿਬ ਜੀ ਮਹਾਰਾਜ ਬਖਸ਼ੀ ਚਾਰ ਸੰਗਤ ਬੜੀ ਸ਼ਰਧਾ ਭਾਵਨਾ ਸਾਹਿਬ ਪਿੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ। ਇਸ ਵੇਲੇ ਸੰਧਿਆ ਸਮਾਂ ਜਾਣ ਕੇ ਸੋਧਰ ਰਾਸ ਸਾਹਿਬ ਦੇ ਪਾਠ ਸਾਨੂੰ ਕੀਤੇ ਹਨ। ਅਰਦਾਸ ਚੜ੍ਹਾਲੀਆਂ ਭਰੀਆਂ ਪ੍ਰਧਾਨ ਮਹਾਰਾਜ ਬਖਸ਼ੀ ਪਿੱਤਰ ਨਾਮ ਸਾਨੂੰ ਕੀਤੇ ਨੇ। ਸਤ ਸਿੰਘ ਦੇ ਇਸ ਪਾਠ ਸਮਾਂ ਗੁਰੂ ਸਾਹਿਬ ਨੇ ਆਹ ਸੰਗਤਾਂ ਨੂੰ ਬਖਸ਼ਿਸ਼ ਕੀਤਾ ਹੈ। ਸਤ ਸਿੰਘ ਜੀ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਮਾੜੀ ਕਿਰਪਾ ਦੁਆਰਾ ਹਰ ਰੋਜ਼ ਗੁਰੂ ਕਾ ਹਾਜ਼ਰੀ ਭਰਿਆ ਕਰੋ, ਮੱਥਾ ਟੇਕ ਅਰਦਾਸ ਕਰੋ। ਜਿੰਨੀ ਦੇਰ ਤੱਕ ਚਾਹੋ ਮਾੜਾ ਨਿੱਘੀ ਕੋਚ ਬੈਠ ਕੇ ਸਤ ਸਿੰਘ ਦੀ ਕਥਾ ਕੀ ਦਰਬਾਰ ਸਰਵ ਕਰ ਸਕਦੇ ਹੋ। ਬਾਕੀ ਸਤ ਸਿੰਘ ਦੀ ਆਪ ਸੰਗਤ ਨੂੰ ਪਤਾ ਹੈ ਕਿ ਹਰ ਰੋਜ਼ ਲੜੀਵਾਰ ਸਹਿਜ ਪਾਠ ਹੋ ਰਹੇ ਨੇ। ਸੋ ਬੇਨਤ ਪ੍ਰਵਾਨਾਂ ਵੱਲੋਂ ਘਰਾਂ 'ਚ ਆਪ ਲੜੀਵਾਰ ਸਹਿਜ ਪਾਠ ਕੀਤੇ ਜਾ ਰਹੇ ਨੇ, ਨਾਲ ਪਾਠ ਕਰਦੇ ਨੇ। ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਆਪ ਆਪਣੇ ਨੰਬਰ ਜਿਹੜੇ ਭਾਈ ਰਜਿੰਦਰ ਸਿੰਘ ਰਾਣੂ ਸੈਟ ਸਾਹਿਬ ਨੂੰ ਦੇ ਦਿਓ, ਤਾਂ ਕਿ ਸਮੇਂ ਸਿਰ ਜੋ ਵੀ ਪ੍ਰੋਗਰਾਮ ਹੋਵੇ ਤੁਹਾਨੂੰ ਟੈਲੀਫੋਨ ਕਰਕੇ ਤੁਹਾਡੇ ਨਾਲ ਸਾਰਾ ਪ੍ਰੋਗਰਾਮ ਉਹ ਸਾਂਝਾ ਕਰ ਲਿਆ ਕਰਨਗੇ। ਸੋ ਸਤ ਸਿੰਘ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਦੇਖ ਰਹੇ ਹੋ ਕਿ ਜੋ ਸਾਊਥ ਆ ਨਾਰਥ ਆ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਉਹਨਾਂ 'ਤੇ ਬੇਅੰਤ ਖਰਚਾ ਹੋ ਰਿਹਾ ਸਤ ਸਿੰਘ ਜੀ। ਸੋ ਸੰਪੂਰਨ ਕਰਨ ਵਾਸਤੇ ਬੇਅੰਤ ਪਰਿਵਾਰਾਂ ਵੱਲੋਂ ਬੇਅੰਤ ਮਾਇਆ ਗੁਰੂ ਘਰ ਸੇਵਾਦਾਰਾਂ ਨੇ ਭੇਟਾ ਕੀਤੀ ਹੈ। ਰਿਪੋਰਟ ਭਾਗੀ ਹਨ ਜਿਹਨਾਂ ਨੇ ਮਾਇਆ ਭੇਟਾ ਨਹੀਂ ਕੀਤੀ। ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਗੁਰੂ ਘਰ ਮਾਇਆ ਭੇਟਾ ਕਰਕੇ ਆਪਣੀ ਮਾਇਆ ਸਫਲ ਕਰਨ ਦੀ ਕਿਰਪਾਲਤਾ ਕਰੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਸਤ ਸੰਗਤ ਜੀ। ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਆਪ ਜ਼ਰੂਰ ਇਹਦੇ ਜੀ ਸਾਲਿਆਂ ਦੀ ਕਿਰਪਾਲਤਾ ਕਰੋ। ਸਤ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਕੱਲ੍ਹ ਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੰਪੂਰਨਤਾ ਪੁਰਬ ਹੈ। ਸੋ ਕੱਲ੍ਹ ਨੂੰ ਸੰਪੂਰਨਤਾ ਪੁਰਬ ਹੈ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਮਾੜਾ ਚਰਨਾ ਧੰਨਵਾਦ ਕਰਦੇ ਹਾਂ, ਗੁਰੂ ਸਾਹਿਬ ਨੇ ਸਾਨੂੰ ਇੱਕ ਮਹਾਨ ਦਾਤ ਬਖਸ਼ੀ ਹੈ, ਉਹਦਾ ਧੰਨਵਾਦ ਕਰਦੇ ਹਾਂ। ਜ਼ਰੂਰ ਸਤ ਸਿੰਘ ਜੀ ਗੁਰੂ ਘਰ ਪਹੁੰਚੋ, ਗੁਰੂ ਸਾਹਿਬ ਦਾ ਧੰਨਵਾਦ ਕਰਕੇ ਕੋਈ ਖੁਸ਼ ਪ੍ਰਾਪਤ ਕਰੀਏ। ਸਤ ਸਿੰਘ ਜੀ ਅਗਸਤ 31 ਤੋਂ ਲੈ ਕੇ ਸਤੰਬਰ 27 ਤੱਕ ਜਪੁਜੀ ਸਾਹਿਬ ਦੀ ਕਥਾ ਹੋ ਕਰਨਗੇ ਭਾਈ ਲਖਵਿੰਦਰ ਸਿੰਘ ਜੀ ਹਜ਼ੂਰ ਆਗੇ ਦਰਬਾਰ ਸਾਹਿਬ ਵਾਲੇ। ਸੋ ਸਤ ਸਿੰਘ ਜੀ ਸਾਰੇ ਸੰਗਤ ਨੂੰ ਬੇਨਤੀ ਹੈ ਕਿ ਭਾਈ ਲਖਵਿੰਦਰ ਸਿੰਘ ਜੀ ਕਥਾ ਕਰਨਗੇ ਅਗਸਤ 27 ਤੋਂ ਲੈ ਕੇ ਸਤੰਬਰ ਅਗਸਤ 31 ਤੋਂ ਲੈ ਕੇ ਸਤੰਬਰ 27 ਤੱਕ ਜਪੁਜੀ ਸਾਹਿਬ ਦੀ ਕਥਾ ਕਰਨੀ ਹੈ ਭਾਈ ਲਖਵਿੰਦਰ ਸਿੰਘ ਹੋਰਾਂ ਨੇ। ਗੁਰੂ ਹਾਜ਼ਰੀ ਭਰੋ, ਇਸ ਸਮੇਂ ਲਾਭ ਉਠਾਉਣ ਦੇ ਯਤਨ ਕਰੀਏ। ਸਤ ਸੰਗਤ ਜੀ ਸਤ ਸੰਗਤ ਜੀ ਸਤੰਬਰ 2 ਤੋਂ ਲੈ ਕੇ 7 ਤੱਕ ਕੀਰਤਨ ਕਰਨਗੇ ਭਾਈ ਗੁਰਮੇਜ ਸਿੰਘ ਜੀ ਹਜ਼ੂਰ ਆਗੇ ਦਰਬਾਰ ਸਾਹਿਬ ਵਾਲੇ। ਸਾਰੇ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਪਹੁੰਚ ਕੇ 2 ਤੋਂ ਲੈ ਕੇ 7 ਸਤੰਬਰ ਤੱਕ ਆਪਨੇ ਕੀਰਤਨ ਸਰਵਨ ਕਰਨ ਦੀ ਕਿਰਪਾਲਤਾ ਕਰਨੀ ਹੈ। ਸਤ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਸਤੰਬਰ 11, 12 ਔਰ 13 ਤਿੰਨ ਦਿਨ ਲਗਾਤਾਰ 31 ਲੱਖਾਂ ਦਾ ਕੀਰਤਨ ਦਰਬਾਰ ਹੋ ਰਿਹਾ ਗੁਰੂ ਘਰ ਸਾਹਿਬ ਜੀ। ਸੋ ਸਾਰੀ ਸੰਗਤਾਂ ਜ਼ਰੂਰ ਪਹੁੰਚੋ, ਸਭ ਦੇ ਲਾਭ ਸੁਣਿਆ ਹੋ ਅਤੇ ਗੁਰੂ ਮਹਾਰਾਜ ਦਾ ਧੰਨਵਾਦ ਕਰੀਏ। ਸਤ ਸੰਗਤ ਸਤੰਬਰ 12 ਨੂੰ ਹੈ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ। ਸੋ ਸਾਰੀ ਸੰਗਤ ਹਾਜ਼ਰੀ ਭਰੋ ਅਤੇ ਮਹਾਰਾਜ ਬਖਸ਼ੀਆਂ ਦਾਤਾਂ ਦਾ ਅਸੀਂ ਸਾਰੇ ਦਰਸ਼ਨ ਕਰਕੇ ਗੁਰੂ ਮਹਾਰਾਜ ਚਰਨ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸੋ ਸਤ ਸੰਗਤ ਸਤੰਬਰ 13 ਨੂੰ ਹੈ ਗੁਰਗੱਦੀ ਪੁਰਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ, ਅਤੇ ਸਤੰਬਰ 14 ਨੂੰ ਹੈ ਜੋਤੀ ਜੋਤ ਦਿਵਸ ਸ੍ਰੀ ਗੁਰੂ ਰਾਮਦਾਸ ਜੀ ਦਾ, ਅਤੇ ਸਤੰਬਰ 17 ਨੂੰ ਹੈ ਸੰਗਰਾਂਦ ਅਸ਼ੂ ਦੇ ਮਹੀਨੇ ਦੀ, ਸਤੰਬਰ 18 ਨੂੰ ਹੈ ਵਿਆਹ ਪੁਰਬ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ। ਸੋ ਆਪ ਸੰਗਤਾਂ ਹਾਜ਼ਰੀ ਭਰਨੀ ਹੈ। ਸਤ ਸ੍ਰੀ ਸਤੰਬਰ 24 ਨੂੰ ਹੈ ਗੁਰਗੱਦੀ ਪੁਰਬ ਸ੍ਰੀ ਗੁਰੂ ਰਾਮਦਾਸ ਜੀ ਦਾ, ਸਤੰਬਰ 26 ਨੂੰ ਹੈ ਜੋਤੀ ਜੋਤ ਦਿਵਸ ਸ੍ਰੀ ਗੁਰੂ ਅਮਰਦਾਸ ਜੀ ਦਾ, ਸਤੰਬਰ 30 ਨੂੰ ਹੈ ਜੋਤੀ ਜੋੜ ਮੇਲਾ ਬਾਬਾ ਬੁੱਢਾ ਸਾਹਿਬ ਜੀ ਦਾ। ਸੋ ਅਕਤੂਬਰ 1 ਨੂੰ ਹੈ ਗੁਰਗੱਦੀ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ, ਅਕਤੂਬਰ 5 ਨੂੰ ਹੈ ਜੋਤੀ ਜੋਤ ਦਿਵਸ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ। ਬਾਕੀ ਸਤ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਅਕਤੂਬਰ 9 ਨੂੰ ਹੈ ਸ਼ਹੀਦੀ ਭਾਈ ਸੁੱਖਾ ਸਿੰਘ ਅਤੇ ਭਾਈ ਜਿੰਦਰ ਸਿੰਘ, ਸੋ ਸੁਖਦੇਵ ਸਿੰਘ ਅਤੇ ਹਰਜਿੰਦਰ ਸਿੰਘ ਭਾਈ ਜਿੰਦਾ ਜੀ, ਸੋ ਇਹਨਾਂ ਦੀ ਸ਼ਹੀਦੀ 'ਤੇ ਜ਼ਰੂਰ ਪਹੁੰਚੋ ਜਿਨ੍ਹਾਂ ਨੇ ਸਾਡੇ ਵਾਸਤੇ ਕੁਰਬਾਨੀ ਕੀਤੀ ਹੈ। ਅਕਤੂਬਰ 9 ਨੂੰ ਜ਼ਰੂਰ ਸਤ ਸੰਗਤ ਜੀ ਪਹੁੰਚ ਕੇ ਉਹਨਾਂ ਦੀ ਬਖਸ਼ੀ ਦਾਤ ਦਾ ਸਾਰਾ ਧੰਨਵਾਦ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਜੀ ਹੈ ਰਹੀ ਓਲਾ ਨਾਮ ਕਾ ਔਰ ਜੀ ਕਰਨ ਕਰਾਉਣ ਉਥਿਨ ਮੈਂ ਭੋ ਹੈ ਜਾਮ ਕਾ ਤੇ ਸਤਿਗੁਰੂ ਪਾਛੇ ਕਰਨ ਕੇ ਹੀ ਪਾਈ ਐ ਜੀਵ ਆਤਮਾ ਤੇਰਾ ਓਟ ਆਸਰਾ ਨਾਮ ਦੇ ਨਾਲ ਹੈ ਤੇਰੀ ਲਈ ਉਹਦੇ ਨਾਲ ਜੁੜੀ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਅਗਲੇ ਸ਼ਬਦ ਦੇ ਵਿੱਚ ਕਹਿ ਰਹੇ ਨੇ ਮਨਾ ਚੇਤੇ ਰੱਖੀ ਮਨ ਮੇਰੇ ਗਹੋ ਹਰ ਨਾਮ ਕਾ ਓਲਾ ਤੁਝੇ ਨਾ ਲਾਗੈ ਤਾਤਾ ਚੋਲਾ ਐਸਾ ਉਸ ਮਾਲਕ ਦਾ ਸਿਮਰਨ ਹੈ ਨਾਮ ਹੈ ਪੇਖਤ ਸੁਨਤ ਸਦਾ ਹੈ ਸੰਗੀ ਮੈਂ ਮੂਰਖ ਜਾਣਿਆ ਦੂਰੀ।

in the seva. Ketan the broad ni huya bulajuka the kimakni grogri vaj antarjami satkriti. Aujit the bihajir pradehuya be and the kursik my pairo. Aujit bandi satkarjo be and the mahapitaka. Aujin sara sikhitan prosadan chanakana karaks nakajani purpurkani so out. ਗੁਰੂ ਪਿਆਰੇ ਸਾਥੀਓ ਜੀ ਅਗਲੇ ਪ੍ਰੋਗਰਾਮ ਕਥਾ ਦੇ ਸਰਵਣ ਕਰੀ ਗੁਰੂ ਘਰ ਦੇ ਵਜ਼ੀਰ ਸਤਾਰਿਓ ਗਿਆਨੀ ਨਵਨੀਤ ਸਿੰਘ ਜੀ ਉਹਨਾਂ ਪਾਸੋਂ ਚੱਲ ਰਹੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੁਰਬਾਣੀ ਦੀ ਵਿਚਾਰ ਗੁਰ ਇਤਿਹਾਸਿਕ ਇਤਿਹਾਸ ਸਰਵਣ ਕਰੀ ਦਾ ਸਲੋਕ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

सतनाम श्री वाहिगुरु साहिब जी, सतनाम वाहिगुरु साहिब जी।

ਜਾਏ। ਨਾਨਕ ਸਤਿਗੁਰ ਤੇ ਅੰਮ੍ਰਿਤ ਜਲ ਪਾਇਆ, ਸਹਿਜੇ ਰਹਿਆ ਸਮਾਇ। ਪੌੜੀ ਇੱਕ ਵਣ ਖੰਡ ਬੈਸਹਿ ਜਾਏ, ਸਦਨਾ ਦੇਵਹੀ। ਇੱਕ ਪਾਲਾ ਕੱਕਰ ਭੰਨ, ਸੀਤਲ ਜਲ ਹੇ ਵਹੀ। ਇੱਕ ਭਸਮ ਚੜਾਵਹਿ ਅੰਗ, ਮੈਲ ਨਾ ਧੋਵਹੀ। ਇੱਕ ਜਟਾ ਬਿਕਟ ਬਿਕਰਾਲ, ਕੁੱਲ ਘਰ ਖੋਵਹੀ। ਇੱਕ ਨਗਨ ਫਿਰਹਿ ਦਿਨ ਰਾਤ, ਨੀਂਦ ਨ ਸੋਵਹੀ। ਇੱਕ ਅਗਨ ਜਲਾਵਹਿ ਅੰਗ, ਆਪ ਵਿਗੋਵਹੀ। ਵਿਣ ਨਾਵੈ ਤਨ ਛਾਰ, ਕਿਆ ਕਹਿ ਰੋਵਹੀ। ਸੋਹਨ ਖਸਮ ਦੁਆਰ, ਜੇ ਸਤਿਗੁਰ ਸੇਵਹੀ। ਵਿਣ ਨਾਵੈ ਤਨ ਛਾਰ, ਕਿਆ ਕਹਿ ਰੋਵਹੀ। ਸੋਹਨ ਖਸਮ ਦੁਆਰ, ਜੇ ਸਤਿਗੁਰ ਸੇਵਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਸ਼ਾਮਾਂ ਦੇ ਦੀਵਾਨ ਦੀ ਹਾਜ਼ਰੀ ਭਰ ਰਹੇ ਹੋ। ਪਿਆਰ ਸਹਿਤ, ਸ਼ਰਧਾ ਭਾਵਨਾ ਸਹਿਤ ਗੁਰੂ ਚਰਨਾਂ ਵਿੱਚ ਜੁੜ ਮਿਲ ਬੈਠ ਕੇ ਆਪ ਜੀਆਂ ਨੇ ਅੰਮ੍ਰਿਤ ਬਾਣੀ ਦੇ ਕੀਰਤਨ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ ਸਰਵਣ ਕੀਤੇ ਹਨ। ਆਓ, ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੀ ਕਥਾ ਦਾ। ਪਾਵਨ ਪਵਿੱਤਰ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ੍ਰੀਮੁਖ ਤੋਂ ਮਲਾਰ ਕੀ ਵਾਰ ਦਾ ਜੋ ਉਚਾਰਨ ਕੀਤਾ ਗਿਆ ਹੈ, ਉਸ ਪਾਵਨ ਵਾਰ ਦੀ ਅੱਜ 15ਵੀਂ ਪੌੜੀ ਅਤੇ ਉਹਦੇ ਨਾਲ ਸੰਬੰਧਿਤ ਦੋ ਸਲੋਕਾਂ ਵਿੱਚੋਂ ਇੱਕ ਸਲੋਕ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਪਹਿਲੇ ਸਲੋਕ ਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਕਰ ਚੁੱਕੇ ਹਾਂ। ਸਲੋਕ ਤੀਸਰੇ ਗੁਰਦੇਵ ਜੀ ਦਾ ਹੈ, ਪੌੜੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਹੈ। ਗੁਰਦੇਵ ਜੀ ਨੇ ਭਾਵ ਇਹ ਦੱਸਿਆ ਹੈ ਕਿ ਇਹ ਜਗਿਆਸੂ, ਇਹ ਜੀਵ ਜਿਹਦੇ ਅੰਦਰ ਇੱਕ ਪਿਆਸ ਹੈ, ਇੱਕ ਤਿੱਖ ਹੈ, ਨਿਰੰਤਰ ਹੈ, ਜਦੋਂ ਤੋਂ ਇਸਨੇ ਜਨਮ ਧਾਰਨ ਕੀਤਾ ਹੈ, ਪਰ ਉਹ ਤਿੱਖ ਜਿਨ੍ਹਾਂ ਸਾਧਨਾਂ ਨਾਲ, ਜਿਨ੍ਹਾਂ ਤਰੀਕਿਆਂ ਦੇ ਨਾਲ ਜੀਵ ਬੁਝਾਉਣ ਦਾ ਯਤਨ ਕਰਦਾ ਹੈ, ਆਪਣੀ ਪਿਆਸ ਮਿਟਾਉਣ ਦਾ ਯਤਨ ਕਰ ਰਿਹਾ ਹੈ, ਉਸ ਤਰੀਕਿਆਂ, ਉਹਨਾਂ ਸਾਧਨਾਂ, ਉਹਨਾਂ ਜੁਗਤਾਂ ਦੇ ਨਾਲ ਅੰਦਰ ਦੀ ਉਹ ਪਿਆਸ, ਅੰਦਰ ਦੀ ਉਹ ਭੁੱਖ, ਤਿੱਖ ਮਿਟਦੀ ਨਹੀਂ, ਭਟਕਦਾ ਹੀ ਰਹਿੰਦਾ ਹੈ ਉਨ੍ਹਾਂ ਚਿਰ ਜਿੰਨਾ ਚਿਰ ਵਾਹਿਗੁਰੂ ਦੇ ਨਾਮ ਦਾ ਜਲ, ਵਾਹਿਗੁਰੂ ਦੇ ਨਾਮ ਦੀ ਰਹਿਮਤ ਗੁਰੂ ਪਾਸੋਂ ਪ੍ਰਾਪਤ ਨਹੀਂ ਕਰ ਲੈਂਦਾ। ਪੌੜੀ ਦਾ ਭਾਵ ਗੁਰੂ ਸਾਹਿਬ ਜੀ ਨੇ ਫਿਰ ਉਹ ਸਾਰੇ ਸਾਧਨ ਦੱਸੇ ਨੇ ਵੀ ਕਿਵੇਂ ਕਿਵੇਂ ਬੰਦਾ ਭਟਕਦਾ ਹੈ, ਭਰਮਦਾ ਹੈ, ਯਤਨ ਕਰਦਾ ਹੈ ਵੀ ਅੰਦਰ ਦੀ ਪਿਆਸ, ਅੰਦਰ ਦੀ ਮੇਰੀ ਜੋ ਭਾਵਨਾ ਹੈ, ਵਿਥਿਆ ਹੈ, ਉਹ ਸ਼ਾਂਤ ਹੋ ਜਾਏ, ਤ੍ਰਿਪਤੀ ਆ ਜਾਏ। ਉਹਦੇ ਲਈ ਜਿਤਨੇ ਸਾਧਨ ਕੀਤੇ ਜਾਂਦੇ ਨੇ, ਦੱਸੇ ਜਾਂਦੇ ਨੇ, ਉਹ ਸਾਰੇ ਕਰਦਾ ਹੈ, ਪਰ ਅੰਤ ਕਿਹੜਾ ਪ੍ਰਵਾਨ ਹੈ ਉਹ ਗੁਰੂ ਸਾਹਿਬ ਜੀ ਨੇ ਇਸ ਪਾਵਨ ਪੌੜੀ ਵਿੱਚ ਦੱਸਿਆ। ਆਓ, ਗੁਰੂ ਕਿਰਪਾ ਕਰੇ ਆਪਾਂ ਇਸ ਪਾਵਨ ਸਲੋਕ ਅਤੇ ਪੌੜੀ ਦੀ ਵਿਚਾਰ ਕਰ ਸਕੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਦੀ ਪਵਿੱਤਰਤਾ ਵਾਸਤੇ ਉਚਾਰਨ ਕਰੋ ਜੀ।

तीसरे गुरुदेव गुरु अमरदास जी का यह पावन दूसरा श्लोक है। चात्रिक तू ना जानही क्या तुद विच तिखा है, कित पीतै तिख जाए। गुरु अमरदास सच्चे पातशाह जी जीव रूपी चात्रिक नू, जीव रूपी बबीहे नू ए संबोधन करदे ने कि भाई ए चात्रिक तू ना जानही, तू जानदा ही नहीं, समझदा ही नहीं। क्या तुद विच तिखा है कि तेरे अंदर जिहड़ी तड़फ लगी हुई है, तेरे अंदर जिहड़ी प्यास उठी है, तेरे अंदर जिहड़ी भुख उठी है, वो की है अते किवें उस तिख नू बुझाया जा सकता है। जितना समा ए पता नहीं लगता भी मेरे अंदर किस चीज की भुख है, किस चीज की प्यास है, उन्ना चर उस राह ते बंदा नहीं तुरदा। कई बारी प्यास भुख किसी होर वस्तु की हुंदी है, बंदा होर पदार्थ खांदा पींदा रहिंदा है पर वो तृप्ति नहीं हुंदी। जिन्ना चर उस वस्तु हुण पानी की प्यास पानी नाल ही बुझनी है, भावें बहुत पेय पदार्थ ने आपां पी सकते हैं पीने भी हाँ, पर वेखो गुरु साहब सच्चे पातशाह जी की कृपा करदे ने कि वाहिगुरु ने किड्डी सोहनी नियामत दित्ती है पानी जल। जल की प्यास कोई होर पेय पदार्थ किन्ना कु चिर बुझा सकदा, उहदा अपना ही सुआद है, उहदे च कोई होर सुआद नहीं। उहदी थां ते किन्ने मर्जी मिठे खट्टे सलूणे पेय पदार्थ आपां पी लिए, खट रस ने ना, खट रस भोजन विच भी नहीं, अजकल खट रस पेय पदार्थां विच भी मिल जांदे ने। भी किसी तरह का मर्जी जिहड़ा पेय पदार्थ है तुसीं बना के पी लो, पर जो प्यास पानी दी है वह पानी नाल ही बुझदी है, क्योंकि पानी आधार है, पानी मूल है। जो मनुख का भोजन है, जो शुरू तो मनुख खा रहा बचपन तो लेकर के हुण तक, सारी उम्र बंदे दी आपो अपने कल्चर मुताबक संस्कृति मुताबक आपो अपना भोजन खांदिया बंदे दा बतीत हो जांदा है, ते उनू कोई होर यख लखत उनू प्यास भुख लगी होवे होर भोजन दे दिओ, वो खा ते लेगा, हो सकदा उहदा वक्ती तौर ते ढिड भी भर जाए पर वो तृप्त नहीं होएगा। रजना ते तृप्त होना विच कुछ फर्क है। भर जाण दा अर्थ है भी पेट भर गया किसी पदार्थ नाल, पर तृप्ति पेट दी नहीं हुंदी, तृप्ति अपने मन दी है, तृप्ति अपने अंदर दी है कि जिस दे नाल मन नू भी संतुष्टि मिल जाए कि जो मन चाहता सी, जो मन दा सुभा सी उस तरह दा उनू खाण लई भोगण लई शरीर ने दिता, उनू भी रस आया। इस करके गुरुदेव पिता महाराज सच्चे पातशाह जी कहिंदे कि पहला तो वेखना पएगा साडे अंदर तिख केड़ी है, प्यास केड़ी है। हर बंदे दे अंदर, हर प्राणी दे अंदर परमात्मा ने जिहड़ी प्यास पाई है ना, भुख पाई है, वह है परम आनंद की प्राप्ति, सुख की प्राप्ति। सारे मनुखां जीवां दे अंदर जो भी जन्म लैके आया है उदी तिख इको ही एक है भी उन्हों परम आनंद प्राप्त होवे, सुख प्राप्त होवे। सुख तो बिना कोई होर साड़ी लोड ही नहीं है। जो कुछ भी उदे लिए असी वरत रहे हैं, भोग रहे हैं, पुंच रहे हैं, प्राप्त कर रहे हैं, उस सब दे पिछे इको ही मकसद है कि साड़ी वो तिख मिट जाए, वो प्यास मिट जाए जिहड़ी सानू धुर तो ही परमात्मा ने दे करके भेजी है कि सानू सुख मिले। खाण विच, पाण विच, रहण विच, जो कुछ असी करदे आ सारयां दे पिछे कोई मतलब है, मकसद है भी साडा अंदर संतुष्ट हो जाए, शांत हो जाए, परम अवस्था विच पहुंच जाए। यह मूल है साडा, साडी लोड है, क्योंकि परमात्मा परमेश्वर दा एक सुभा लिखिया पुराने ग्रंथां दे विच, सच चित आनंद, सत चित आनंद। सत दा अर्थ है सदीवी, चित दा अर्थ है चेतन है, जीवंत है, आनंद का अर्थ है सुखमई आनंदमई। ओ परिपूर्ण परमात्मा जो सदीवी है ते चेतन है ते आनंद देन वाला है, जीव ओदी अंश है, जीव ओदा रूप है, ओदा ही किनका है, ते ओदे अंदर भी उन्ना ही ओ चीज व्यापदी है, ओ भी सत चित आनंद की खोज विच ही है, अपने असले की खोज विच ही है।
ਪਰ ਉਸ ਭੁੱਖ ਉਸ ਤਿੱਖ ਨੂੰ ਬੁਝਾਉਣ ਦੇ ਲਈ ਅਸੀਂ ਬਾਹਰੀ ਤੌਰ ਤੇ ਹੋਰ ਸਾਧਨ ਖੋਜਣ ਲੱਗ ਗਏ। ਅਸੀਂ ਪਦਾਰਥਾਂ ਦਾ, ਧਨ ਦਾ, ਵਸਤੂਆਂ ਦਾ, ਪਦਵੀਆਂ ਦਾ ਬੜਾ ਸਹਾਰਾ ਲੈ ਲਿਆ। ਇਹ ਸਾਰੇ ਸਹਾਰਿਆਂ ਦੇ ਪਿੱਛੇ ਇਹ ਵੀ ਇੱਕ ਹੀ ਮਕਸਦ ਹੈ ਵੀ ਅੰਦਰ ਮੇਰਾ ਸੰਤੁਸ਼ਟ ਹੋ ਜਾਏ। ਜੋ ਮੇਰੇ ਅੰਦਰ ਭੜਕਣਾ ਲੱਗੀ ਹੋਈ ਹੈ ਨਾ, ਮੇਰੇ ਅੰਦਰ ਭੁੱਖ ਜਾਗੀ ਹੋਈ ਹੈ, ਉਹ ਬੁੱਝ ਜਾਏ, ਮਿਟ ਜਾਏ। ਪਰ ਗੁਰੂ ਸਾਹਿਬ ਜੀ ਕਹਿੰਦੇ ਤੂੰ ਇਹ ਜਾਣਦਾ ਹੀ ਨਹੀਂ ਕਿਆ ਤੁਧ ਵਿੱਚ ਤਿੱਖਾ ਹੈ। ਪਹਿਲਾਂ ਇਹ ਤੇ ਵੇਖ ਵੀ ਤੇਰੇ ਅੰਦਰ ਤਿੱਖ ਕਾਹਦੀ ਹੈ, ਪਿਆਸ ਕਾਹਦੀ ਹੈ। ਪਦਾਰਥਾਂ ਦੀ ਪਿਆਸ ਤਾਂ ਹੋ ਹੀ ਨਹੀਂ ਸਕਦੀ। ਜੇ ਤੂੰ ਇਹ ਸਮਝ ਰਿਹਾ ਤੇ ਇਹ ਤੂੰ ਅਗਿਆਨਤਾ ਵਿੱਚ ਹੈ, ਹਨੇਰੇ ਵਿੱਚ ਹੈ। ਤੇਰੇ ਅੰਤਰ ਆਤਮਾ ਨੇ ਪਦਾਰਥਾਂ ਦੇ, ਭੋਗਾਂ ਦੇ, ਸਾਧਨਾ ਨਾਲ, ਰਸਾਂ ਨਾਲ ਕਦੀ ਤ੍ਰਿਪਤ ਨਹੀਂ ਹੋਣਾ। ਇਹ ਭੁੱਖੇ ਦਾ ਭੁੱਖਾ ਹੀ ਰਹੇਗਾ। ਜਿਉਂ ਪਾਵਕ ਈਂਧਨ ਨਹੀਂ ਤ੍ਰਾਪੈ, ਜਿਵੇਂ ਈਂਧਨ ਨਾਲ ਬਾਲਣ ਨਾਲ ਅੱਗ ਨਹੀਂ ਰੱਜਦੀ, ਮਨ ਉਸੇ ਤਰ੍ਹਾਂ ਬਾਹਰ ਦੇ ਸਾਧਨਾ ਨਾਲ ਨਹੀਂ ਰੱਜਦਾ। ਇਹਦੀ ਪਿਆਸ ਕਿਸੇ ਹੋਰ ਚੀਜ਼ ਨਾਲ ਬੁੱਝਣੀ ਹੈ। ਇਹ ਜੀਵ, ਇਹ ਹਿਰਦੇ ਮਨ ਰੂਪੀ ਬਬੀਹੇ, ਤੂੰ ਜਾਣ ਪਹਿਲਾਂ, ਸਮਝ ਪਹਿਲਾਂ ਕਿ ਤੇਰੇ ਅੰਦਰ ਦੀ ਲੋੜ ਕੀ ਹੈ। ਸਾਨੂੰ ਇਹ ਨਹੀਂ ਪਤਾ, ਅਸੀਂ ਗੁਰੂ ਘਰ ਆ ਕੇ ਵੀ, ਪ੍ਰਭੂ ਦੇ ਦਰ ਤੇ ਆ ਕੇ ਵੀ ਉਹੀ ਚੀਜ਼ਾਂ ਮੰਗਦੇ ਹਾਂ ਜਿਹੜੀਆਂ ਚੀਜ਼ਾਂ ਅੰਦਰ ਨੂੰ ਹੋਰ ਭਟਕਾਉਂਦੀਆਂ। ਇਹਦਾ ਮਤਲਬ ਇਹ ਨਹੀਂ ਵੀ ਸਾਨੂੰ ਵਸਤੂਆਂ ਨਹੀਂ ਚਾਹੀਦੀਆਂ। ਫਿਰ ਅਰਜ ਕਰਾਂ ਵੀ ਉਹਨਾਂ ਵਸਤੂਆਂ ਦੀ ਥਾਂ ਸਾਡਾ ਬਾਹਰੀ ਸਰੀਰ ਹੈ। ਜਿੰਨੇ ਵੀ ਸੰਸਾਰ ਦੇ ਦਿਸਦੇ ਹੋਏ ਪਦਾਰਥ ਨੇ, ਉਹਨਾਂ ਦਾ ਸੰਬੰਧ ਸਾਡੇ ਦਿਸਦੇ ਹੋਏ ਸਰੀਰ ਨਾਲ ਹੈ। ਤੇ ਦਿਸਦੇ ਹੋਏ ਸਰੀਰ ਦੀ ਜਿੰਨੀ ਕੁ ਔਧ ਹੈ, ਜਿੰਨੀ ਕੁ ਉਮਰ ਹੈ, ਉਹਦੇ ਮੁਤਾਬਕ ਇਹਨੂੰ ਮਿਲਦਾ ਰਹਿੰਦਾ ਹੈ, ਮਿਲ ਵੀ ਜਾਣਾ ਹੈ। ਪਰਮਾਤਮਾ ਨੇ ਵਿਧ ਐਸੀ ਬਣਾਈ ਹੈ। ਨਹੀਂ ਵੀ ਸਾਨੂੰ ਲੱਗਦਾ ਮਿਲਦਾ ਤੇ ਫਿਰ ਵੀ ਆਪਾਂ ਜਾਚਨਾ ਅਰਦਾਸ ਕਰ ਸਕਦੇ ਹਾਂ ਕਿ ਪਰਮਾਤਮਾ ਮੇਰੇ ਇਹ ਬਾਹਰ ਦੇ ਸਰੀਰ ਦੀਆਂ, ਸਥੂਲ ਸਰੀਰ ਦੀਆਂ ਸਥੂਲ ਲੋੜਾਂ ਨੇ ਉਹ ਪਰਮਾਤਮਾ ਪੂਰੀਆਂ ਕਰਦਾ ਹੈ। ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਵੀ ਇਹਨੂੰ ਖਾਣ ਲਈ ਭੋਜਨ ਚਾਹੀਦਾ, ਪਾਉਣ ਲਈ ਵਸਤਰ ਚਾਹੀਦੇ ਨੇ, ਰਹਿਣ ਲਈ ਇਹਨੂੰ ਘਰ ਚਾਹੀਦਾ ਹੈ, ਇਹ ਮੂਲ ਲੋੜਾਂ ਨੇ। ਉਹਨਾਂ ਨੂੰ ਜਿੰਨਾ ਮਰਜ਼ੀ ਵੱਡਾ, ਜਿੰਨਾ ਮਰਜ਼ੀ ਛੋਟਾ ਕਰ ਲਓ, ਵੀ ਘਰ ਕਿੱਡਾ ਹੋਣਾ ਚਾਹੀਦਾ, ਭੋਜਨ ਕਿਹੋ ਜਿਹਾ ਹੋਣਾ ਚਾਹੀਦਾ ਤੇ ਵਸਤਰ ਕਿਹੋ ਜਿਹੇ ਹੋਣੇ ਚਾਹੀਦੇ ਨੇ, ਇਹ ਭਾਵੇਂ ਸਾਰੀ ਉਮਰ ਹੀ ਚੀਨਾ ਦਾ ਖਲਾਰਾ ਬੰਦਾ ਪਾਈ ਰੱਖੇ, ਸਾਰੀ ਉਮਰ ਨਹੀਂ ਇਹਨਾਂ ਚੀਜ਼ਾਂ ਦੇ ਵਿੱਚੋਂ ਮਨੁੱਖ ਨਿਕਲ ਸਕਦਾ ਜੇ ਉਹ ਇਸ ਢੰਗ ਨਾਲ ਚੱਲਦਾ। ਪਰ ਇਹ ਸਿਰਫ ਇਹਦੀਆਂ ਲੋੜਾਂ ਨੇ, ਜ਼ਰੂਰਤਾਂ ਨੇ ਬਾਹਰ ਦੇ ਸਰੀਰ ਦੀਆਂ, ਪਰ ਅੰਦਰ ਦੇ ਮਨ ਦੀ, ਅੰਦਰ ਦੇ ਸੂਖਸ਼ਮ ਦੀ ਇਹ ਲੋੜ ਨਹੀਂ, ਇਹ ਜ਼ਰੂਰਤ ਨਹੀਂ। ਪਰ ਅੰਦਰ ਨੂੰ ਚਿੰਬੜ ਗਈਆਂ ਨੇ ਇਹ ਚੀਜ਼ਾਂ ਬੰਦੇ ਦੇ ਅੰਦਰ ਨੂੰ। ਲੱਗਦਾ ਵੀ ਮੇਰੀ ਜਿਹੜੇ, ਜੋ ਮੇਰੇ ਅੰਦਰ ਭੁੱਖ ਹੈ, ਜੋ ਮੇਰੇ ਅੰਦਰ ਤਿੱਖ ਹੈ, ਉਹ ਜਿਹੜੀ ਹੈ ਪਦਾਰਥਾਂ ਨਾਲ ਹੀ ਬੁੱਝੇਗੀ। ਇਹਨੇ ਅੰਦਰ ਨੂੰ ਵੀ ਵਾਸ਼ਨਾ ਲਾ ਲਈ, ਅੰਦਰ ਨੂੰ ਵੀ ਰੋਗ ਲਾ ਲਿਆ, ਅੰਦਰ ਨੂੰ ਵੀ ਇਸਨੇ ਇੱਕ ਤਮਾ ਲਾ ਲਈ। ਜਿਹੜੀ ਤਮਾ ਹੈ ਉਹ ਫਿਰ ਤਮਾ ਜਿਹੜੀ ਹੈ ਪਦਾਰਥਾਂ ਦੇ ਵਿੱਚ ਗਵਾਚ ਗਈ, ਤੇ ਇਹ ਸਮਝਦਾ ਹੈ ਵੀ ਹੋਰ ਹੋਰ ਹੋਰ ਜਿਵੇਂ ਹੋਏਗਾ ਤਾਂ ਮੈਂ ਜਿਹੜਾ ਇੱਕ ਦਿਨ ਤ੍ਰਿਪਤ ਹੋ ਜਾਵਾਂਗਾ। ਪਰ ਪਦਾਰਥਾਂ ਨਾਲ ਅੱਜ ਤੱਕ ਕੋਈ ਨਹੀਂ ਰੱਜਿਆ, ਕੋਈ ਨਹੀਂ ਰੱਜਿਆ, ਤੇ ਨਾ ਹੀ ਪਦਾਰਥ ਕਦੀ ਮੁੱਕਦੇ ਨੇ, ਬੰਦਾ ਮੁੱਕ ਜਾਂਦਾ ਹੈ। ਦੁਨੀਆਂ ਦੇ ਵਿੱਚ ਪਦਾਰਥਾਂ ਦੀ ਕਮੀ ਨਹੀਂ ਹੋਈ, ਕਦੀ ਵੱਧਦੇ ਹੀ ਨੇ, ਰਹਿੰਦੇ ਹੀ ਨੇ, ਪਰ ਸੰਸਾਰ ਮੁੱਕਦਾ ਜਾਂਦਾ ਹੈ, ਜੀਵ ਮੁੱਕਦੇ ਜਾਂਦੇ ਨੇ। ਇਸ ਕਰਕੇ ਦਤਾਰ ਪਿਤਾ ਜੀ ਕਹਿੰਦੇ ਵੀ ਇਹ ਪਦਾਰਥ ਇੱਥੇ ਰਹਿਣਗੇ। ਇਹਨਾਂ ਨੂੰ ਭੋਗਣ ਵਾਲੇ ਲੋਕ ਸੋਚਦੇ ਨੇ ਨਾ ਕਿ ਬੜੇ ਬੜੇ ਪਦਾਰਥ ਨੇ, ਪੂੰਜੀ ਹੈ, ਅਸੀਂ ਇਕੱਠੀ ਕਰਕੇ ਅਸੀਂ ਰੱਖ ਲਈਏ, ਲੋਕਾਂ ਜੋਗੀ ਨਾ ਛੱਡੀਏ, ਪਰ ਉਹ ਜਾਣਦੇ ਨਹੀਂ ਆਪ ਸਾਰਾ ਕੁਝ ਧਰਿਆ ਧਰਿਆ ਇੱਥੇ ਰਹਿ ਜਾਂਦਾ। ਕੁਦਰਤ ਦਾ ਕੋਈ ਪਤਾ ਨਹੀਂ ਕਦੋਂ ਕਿਹੜੀ ਹਨੇਰੀ ਕਿੱਥੇ ਵਾਪਰ ਜਾਏ। ਮਨੁੱਖ ਨੂੰ ਆਪਣਾ ਆਪਾ ਸੰਭਾਲਣ ਦਾ ਸਮਾਂ ਨਹੀਂ ਰੱਬ ਦਿੰਦਾ। ਕੁਦਰਤ ਐਸੀ ਚੀਜ਼ ਹੈ ਕਿ ਪਦਾਰਥ ਤਾਂ ਬੜੀ ਦੂਰ ਦੀ ਗੱਲ ਹੈ, ਹਾਲਾਂਕਿ ਸਾਨੂੰ ਲੱਗਦਾ ਵੀ ਅਸੀਂ ਪਦਾਰਥਾਂ ਦੇ ਨਾਲ ਬਹੁਤ ਸਾਂਭ ਸੰਭਾਲ ਕਰਦੇ ਹਾਂ, ਵਸਤੂਆਂ ਨੂੰ ਸੰਭਾਲਦੇ ਹਾਂ ਤੇ ਇਹ ਸੋਚਦੇ ਹਾਂ ਵੀ ਇਹ ਸਾਡੀਆਂ ਬਹੁਤ ਅਹਿਮ ਨੇ। ਪਰ ਜਦੋਂ ਵਕਤ ਬਣਦਾ ਹੈ, ਵਕਤ ਆਉਂਦਾ ਹੈ, ਮਨੁੱਖ ਨੂੰ ਆਪਾ ਸੰਭਾਲਣ ਦਾ ਸਮਾਂ ਵੀ ਪਰਮਾਤਮਾ ਨਹੀਂ ਦਿੰਦਾ, ਕੁਦਰਤ ਨਹੀਂ ਦਿੰਦੀ। ਇਹ ਤੇ ਰੋਜ਼ ਅਸੀਂ ਵੇਖਦੇ ਹਾਂ, ਰੋਜ਼ ਵੇਖਦੇ ਹਾਂ ਕਿਸੇ ਨਾ ਕਿਸੇ ਦੁਨੀਆਂ ਦੇ ਕਿਸੇ ਨਾ ਕਿਸੇ ਕੋਨੇ ਤੇ ਕੋਈ ਐਸੀ ਅਣਸੁਖਾਵੀ ਘਟਨਾ ਵਾਪਰਦੀ ਹੈ ਜਿਹਦੇ ਤੋਂ ਪ੍ਰਤੀਤ ਹੁੰਦਾ ਹੈ ਕਿ ਬੰਦਾ ਇਸ ਪਰਮਾਤਮਾ ਦੀ ਸ਼ਕਤੀ ਅੱਗੇ, ਕੁਦਰਤ ਦੀ ਸ਼ਕਤੀ ਅੱਗੇ ਇੰਨੀ ਕੁ ਔਕਾਤ ਰੱਖਦਾ ਜਿਵੇਂ ਇੱਕ ਕੀੜੀ ਦੀ ਔਕਾਤ ਇੱਕ ਬੰਦੇ ਅੱਗੇ, ਇੱਕ ਹਾਥੀ ਅੱਗੇ ਕੀ ਹੈ। ਬੰਦਾ ਫੂਕ ਮਾਰ ਕੇ ਕੀੜੀ ਉਹ ਨਿੱਕਾ ਕੀੜਾ ਉਡਾ ਦਿੰਦਾ, ਫਿਰ ਵੀ ਕੀੜੀ ਬੰਦੇ ਦੀ ਔਕਾਤ ਦੇ ਅੱਗੇ ਕੁਝ ਹੈ,
ਪਰ ਰੱਬ ਦੀ ਔਕਾਤ ਅੱਗੇ ਕੋਈ ਜੀਵ, ਕੋਈ ਪਦਾਰਥ, ਕੋਈ ਖੰਡ ਕੁਝ ਵੀ ਨਹੀਂ ਰੱਖਦਾ। ਉਹ ਇੱਕ ਪਲ ਅੰਦਰ, ਇੱਕ ਜ਼ਰਕ ਅੰਦਰ ਜਿਹੜਾ ਹੈ ਮਲੀਆ ਮੇਟ ਕਰ ਦਿੰਦਾ, ਆਪਣਾ ਆਪਾ ਸੰਭਾਲਣ ਦਾ ਸਮਾਂ ਨਹੀਂ ਦਿੰਦਾ। ਆ ਪਿੱਛੇ ਜਿਹੀ ਨੇਪਾਲ ਦੀ ਧਰਤੀ ਤੇ ਜੋ ਕਹਿਰ ਵਾਪਰਿਆ, ਅਸੀਂ ਸਾਰੇ ਸੁਣਦੇ ਪੜ੍ਹਦੇ ਹਾਂ ਕਿੰਨਾ ਵੱਡਾ ਉੱਥੇ ਪਾਣੀ ਦਾ ਹੜ੍ਹ ਆਇਆ, ਤੇ ਮਨੁੱਖਾਂ ਨੂੰ ਆਪਣੇ ਘਰਾਂ ਵਿੱਚੋਂ ਨਿਕਲਣ ਦਾ ਸਮਾਂ ਵੀ ਨਹੀਂ ਮਿਲਿਆ, ਆਪਣੇ ਘਰ ਵਿੱਚੋਂ ਬਾਹਰ ਨਿਕਲਣ ਦਾ ਟਾਈਮ ਵੀ ਨਹੀਂ ਕੁਦਰਤ ਨੇ ਦਿੱਤਾ। ਤੇ ਉਹਨਾਂ ਦੇ ਕੋਲ ਸਾਰਾ ਕੁਝ ਹੀ ਹੈ, ਪਦਾਰਥ ਸਨ, ਸਾਰਾ ਕੁਝ ਹੈ, ਪਤਾ ਨਹੀਂ ਕਿੰਨਾ ਚਿਰ ਦਾ ਸੰਚਿਆ, ਕੀ ਉਮੀਦਾਂ ਨੇ ਬੰਦੇ ਦੀਆਂ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਸੰਸਾਰ ਦੇ ਬਾਹਰੀ ਪਦਾਰਥ ਇਹਨਾਂ ਦਾ ਆਉਂਦਿਆਂ ਵੀ ਪਤਾ ਨਹੀਂ ਲੱਗਦਾ, ਇਹਨਾਂ ਦਾ ਜਾਂਦਿਆਂ ਵੀ ਪਤਾ ਨਹੀਂ ਲੱਗਦਾ, ਪਰ ਇਹ ਤੇਰੀ ਹਕੀਕਤ ਨਹੀਂ, ਇਹ ਤੇਰੇ ਸਰੀਰ ਦੀਆਂ ਲੋੜਾਂ ਨੇ ਜਿੰਨਾ ਚਿਰ ਸਰੀਰ ਹੈ। ਪਰ ਤੇਰਾ ਮਨ ਸਰੀਰ ਤੋਂ ਵੀ ਪਹਿਲਾਂ ਸੀ ਤੇ ਸਰੀਰ ਤੋਂ ਵੀ ਬਾਅਦ ਰਹਿਣਾ, ਤੇ ਉਹਦੀਆਂ ਲੋੜਾਂ ਕੀ ਨੇ ਉਹ ਤੈਨੂੰ ਪਤਾ ਨਹੀਂ। ਕਿਆ ਤੁਧ ਵਿੱਚ ਤਿੱਖਾ ਹੈ, ਕਿਤ ਪੀਤਾ ਤਿੱਖ ਜਾਏ, ਕਿਵੇਂ ਪੀਏ ਜਿਹੜੀ ਉਹ ਤੇਰੀ ਲੋੜ ਹੈ, ਤੇਰੇ ਅੰਦਰ ਦੀ ਖੁਰਾਕ ਹੈ, ਉਹ ਤੈਨੂੰ ਕਿਵੇਂ ਪਤਾ ਲੱਗੇ ਵੀ ਕੀ ਹੈ ਤੇ ਕਿਵੇਂ ਉਸ ਨੂੰ ਪੀਵੇ, ਕਿਉਂ ਨਹੀਂ ਤੈਨੂੰ ਪਤਾ ਲੱਗਦਾ। ਗੁਰੂ ਸਾਹਿਬ ਕਹਿੰਦੇ ਵੀ ਤੈਨੂੰ ਇਸ ਚੀਜ਼ ਦਾ ਕਿਉਂ ਨਹੀਂ ਪਤਾ ਲੱਗਦਾ। ਸਰੀਰ ਨੂੰ ਪਾਣੀ ਦੀ ਤ੍ਰੇਹ ਹੈ, ਸਰੀਰ ਨੂੰ ਪਤਾ ਲੱਗ ਜਾਂਦਾ, ਭੋਜਨ ਦੀ ਭੁੱਖ ਹੈ, ਮਨੁੱਖ ਦੇ ਸਰੀਰ ਨੂੰ ਪਤਾ ਲੱਗ ਜਾਂਦਾ, ਮੰਗ ਲੈਂਦਾ ਮਨੁੱਖ ਦਾ ਸਰੀਰ ਬੋਲ ਕੇ। ਪਰ ਕਹਿੰਦੇ ਜੇ ਇਹਦੇ ਅੰਦਰ ਕਿਸੇ ਹੋਰ ਚੀਜ਼ ਦੀ ਤਿੱਖਾ ਹੈ, ਭੁੱਖ ਹੈ, ਫਿਰ ਇਹਨੂੰ ਕਿਉਂ ਨਹੀਂ ਪਤਾ ਲੱਗਦਾ ਵੀ ਉਹ ਚੀਜ਼ ਨੂੰ ਪੀ ਕੇ ਆਪਣੇ ਆਪ ਦੀ ਪਿਆਸ ਬੁਝਾ ਲਏ। ਸਤਿਗੁਰੂ ਦਤਾਰ ਜੀ ਕਹਿੰਦੇ ਵੀ ਤਿੱਖ ਹੈ, ਪਿਆਸ ਹੈ, ਪਰ ਕਾਰਨ ਕੀ ਹੈ, ਦੂਜੇ ਭਾਏ ਭਰਮਿਆ, ਦੂਜੇ ਭਾਏ, ਦੂਜੇ ਦਾ ਅਰਥ ਹੈ ਕਿਸੇ ਹੋਰ ਚੀਜ਼ ਦੇ ਵਿੱਚ

ਭੁੱਲ ਕੇ ਉਹਦੇ ਵਿੱਚ ਲੱਗ ਜਾਈਏ ਵੀ ਆਹ ਠੀਕ ਹੈ ਤੇ ਇਹਦਾ ਮਤਲਬ ਹੈ ਵਕਤੀ ਤੌਰ ਤੇ ਸਾਡੀ ਉਹ ਪਿਆਸ ਸਾਡੀ ਉਹ ਭੁੱਖ ਕੁਝ ਸਮੇਂ ਲਈ ਦੱਬੀ ਜਾ ਸਕਦੀ ਹੈ ਪਰ ਉਹ ਵਾਰ ਵਾਰ ਉੱਠੇਗੀ ਵਾਰ ਵਾਰ ਉੱਠੇਗੀ ਉਹਦੀ ਤ੍ਰਿਪਤੀ ਉਨਾ ਚਿਰ ਨਹੀਂ ਹੋਏਗੀ ਜਿੰਨਾ ਚਿਰ ਉਹਨੂੰ ਅਸਲ ਚੀਜ਼ ਨਹੀਂ ਮਿਲ ਜਾਂਦੀ ਤੇ ਇਹ ਜਾਂਦਾ ਕਿਉਂ ਨਹੀਂ ਮਨੁੱਖ ਅਸਲ ਵਾਲੇ ਪਾਸੇ ਦਤਾਰ ਜੀ ਕਹਿੰਦੇ ਦੂਜੇ ਭਾਏ ਭਰਮੇ ਆ ਇਹ ਦੂਜੇ ਥਾਂ ਤੇ ਭਟਕਿਆ ਹੋਇਆ ਜਿੱਥੇ ਉਹ ਪਈ ਹੈ ਵਸਤੂ ਉਸ ਰਾਹ ਤੇ ਨਹੀਂ ਜਾਂਦਾ ਇਹ ਦੂਸਰੇ ਥਾਂ ਤੇ ਜਾਂਦਾ ਦੂਜਾ ਭਾ ਕੀ ਹੈ ਦੂਜਾ ਭਾਏ ਹੈ ਮਾਇਆ ਦਾ ਭਾ ਮਾਇਆ ਦਾ ਰਾਹ ਭਾਵ ਇਸ ਆਪੇ ਸਰੀਰ ਨੂੰ ਆਪਣਾ ਮੰਨ ਕੇ ਇਹਦੇ ਵਾਲੇ ਪਾਸੇ ਚੱਲ ਪੈਣਾ ਇਹਦੇ ਵੱਲ ਝੁਕਾ ਕਰ ਲੈਣਾ ਇਹ ਦੂਜਾ ਭਾ ਹੈ ਤੇ ਦੂਜੇ ਭਾਏ ਭਰਮਿਆ ਅੰਮ੍ਰਿਤ ਜਲ ਪੱਲੇ ਨਾ ਪਾਏ ਫਿਰ ਇਹਨੂੰ ਉਹ ਅੰਮ੍ਰਿਤ ਜਲ ਜਿਹਨੇ ਅੰਦਰ ਦੀ ਪਿਆਸ ਬੁਝਾਣੀ ਹੈ ਪੱਲੇ ਭਾਵ ਇਹਦੇ ਪੱਲੇ ਨਹੀਂ ਪੈਂਦਾ ਇਹਨੂੰ ਮਿਲਦਾ ਨਹੀਂ ਕਿਉਂਕਿ ਉਹ ਰਾਹ ਨਹੀਂ ਉਸ ਪਾਸੇ ਜਾਂਦਾ ਹੁਣ ਪਾਣੀ ਦੀ ਪਿਆਸ ਹੋਵੇ ਹੁਣ ਤਾਂ ਚਲੋ ਆਪਾਂ ਦੂਜੀਆਂ ਉਦਾਹਰਨਾਂ ਦਿੰਦੇ ਹਾਂ ਨਾ ਵੀ ਪਾਣੀ ਦੀ ਪਿਆਸ ਹੈ ਤੇ ਪਾਣੀ ਕਿੱਥੇ ਹੈ ਜਿੱਥੇ ਹੈ ਉੱਥੋਂ ਮਿਲ ਲਏ ਪਰ ਪਹਿਲਾਂ ਕਿਹਾ ਜਾਂਦਾ ਸੀ ਵੀ ਜਿਹਨੂੰ ਪਾਣੀ ਦੀ ਪਿਆਸ ਹੈ ਉਹ ਪਾਣੀ ਲਈ ਖੂਹ ਪੁੱਟੇਗਾ ਨਾ ਕੋਈ ਹੋਰ ਕਾਰਜ ਤਾਂ ਨਹੀਂ ਨਾ ਕਰੇਗਾ ਜੇ ਪਾਣੀ ਦੀ ਪਿਆਸ ਹੈ ਖੂਹ ਕੋਲ ਜਾਣਾ ਪਏਗਾ ਜਿੱਥੇ ਪਾਣੀ ਦਾ ਸਰੋਤ ਹੈ ਉੱਥੇ ਜਾਣਾ ਪਏਗਾ ਜੇ ਹੋਵੇ ਪਿਆਸ ਪਾਣੀ ਦੀ ਤੇ ਮਨੁੱਖ ਜਾ ਕਿਸੇ ਹੋਰ ਪਾਸੇ ਰਿਹਾ ਤੇ ਇਹਦਾ ਕਾਰਨ ਹੈ ਵੀ ਜਾਂ ਤੇ ਉਹਨੂੰ ਪਿਆਸ ਨਹੀਂ ਤੇ ਜਾਂ ਉਹਨੂੰ ਪਤਾ ਨਹੀਂ ਵੀ ਇਹ ਪਿਆਸ ਬੁੱਝੇਗੀ ਕਿਵੇਂ ਇਸੇ ਤਰ੍ਹਾਂ ਅੰਦਰ ਨੂੰ ਸੱਚ ਚਿੱਤ ਆਨੰਦ ਦੀ ਲੋੜ ਹੈ ਅੰਦਰ ਦੀ ਤ੍ਰਿਪਤੀ ਦੀ ਲੋੜ ਹੈ ਪਰ ਇਹ ਮਨੁੱਖ ਜਾ ਕਿਸੇ ਹੋਰ ਰਾਹ ਤੇ ਰਿਹਾ ਹੋਰ ਹੀ ਪਾਸੇ ਚੱਲ ਰਿਹਾ ਹੈ ਹੋਰ ਹੀ ਮਾਰਗ ਤੇ ਚੱਲ ਰਿਹਾ ਤੇ ਅੰਤ ਖੁਆਰੀ ਮਿਲਦੀ ਹੈ ਅੰਤ ਅੱਜ ਤੱਕ ਦੁਨੀਆਂ ਦਾ ਕੋਈ ਵੀ ਬੰਦਾ ਜਿਹੜਾ ਸਭ ਤੋਂ ਵੱਡਾ ਮਾਇਆ ਧਾਰੀ ਹੋਵੇ ਦੁਨੀਆਂ ਦੇ ਵਿੱਚ ਉਹਦੇ ਕੋਲ ਕੋਈ ਪਦਾਰਥਾਂ ਦੀ ਕਮੀ ਨਾ ਹੋਵੇ ਪਰ ਤੁਸੀਂ ਉਹਦੇ ਜੀਵਨ ਵਿੱਚੋਂ ਵੀ ਸੁੱਖ ਨਹੀਂ ਲੱਭ ਸਕਦੇ ਤ੍ਰਿਪਤੀ ਨਹੀਂ ਲੱਭ ਸਕਦੇ ਟਿਕਾ ਨਹੀਂ ਲੱਭ ਸਕਦੇ ਸਾਧਨ ਸਾਰੇ ਨੇ ਉਹਦੇ ਕੋਲ ਤੇ ਹਰ ਬੰਦਾ ਜਦੋਂ ਸਾਧਨ ਲੈਣਾ ਸ਼ੁਰੂ ਕਰਦਾ ਕੋਈ ਵੀ ਪਦਾਰਥ ਸ਼ੁਰੂ ਕਰਦਾ ਕੰਮ ਧੰਦਾ ਕਰਦਾ ਸੁੱਖ ਦੇ ਸਾਧਨ ਇਕੱਤਰ ਕਰਦਾ ਪਹਿਲੀ ਪਹਿਲ ਉਹਦੀ ਗੱਲ ਹੀ ਹੁੰਦੀ ਵੀ ਇਹ ਮਿਲ ਜਾਏ ਤੇ ਮੈਂ ਤ੍ਰਿਪਤ ਹੋ ਜਾਵਾਂਗਾ ਮੈਨੂੰ ਆਹ ਮਿਲ ਜੇ ਮੈਨੂੰ ਟਿਕਾ ਆ ਜਾਏਗਾ ਮੈਨੂੰ ਆਹ ਮਿਲ ਜੇ ਮੇਰਾ ਕੰਮ ਸੋਹਣਾ ਚੱਲ ਜਾਏਗਾ ਪਰ ਹਕੀਕਤ ਇਹ ਹੈ ਕੰਮ ਉਦੋਂ ਵੀ ਵੱਡੇ ਚੱਲ ਪੈਂਦੇ ਨੇ ਧੰਦੇ ਉਦੋਂ ਵੀ ਵੱਡੇ ਹੋ ਜਾਂਦੇ ਨੇ ਪਰ ਮਨੁੱਖ ਦੀ ਤ੍ਰਿਸ਼ਨਾ ਮਨੁੱਖ ਦੀ ਭੜਕਣਾ ਮਨੁੱਖ ਦੀ ਪਿਆਸ ਮਨੁੱਖ ਦੀ ਬੇਚੈਨੀ ਵੀ ਨਾਲ ਨਾਲ ਵਧੀ ਜਾਂਦੀ ਹੈ ਜਿਵੇਂ ਜਿਵੇਂ ਮਨੁੱਖ ਦਾ ਕੰਮ ਵੱਧਦਾ ਹੈ ਉਹਦੀ ਬੇਚੈਨੀ ਵੀ ਉਵੇਂ ਉਵੇਂ ਵੱਧਦੀ ਹੈ ਉਹਦੇ ਅੰਦਰ ਦੀ ਭੜਕਣਾ ਵੀ ਉਵੇਂ ਉਵੇਂ ਵੱਧਦੀ ਹੈ ਤੇ ਕਦੀ ਉਹਨੂੰ ਸੁੱਖ ਨਹੀਂ ਮਿਲਦਾ ਤ੍ਰਿਪਤੀ ਨਹੀਂ ਮਿਲਦੀ ਸਗੋਂ ਫਿਰ ਪਿਛਾਂ ਨੂੰ ਵੇਖਦਾ ਤੇ ਦੇਖਦਾ ਵੀ ਜਿੰਨੇ ਘੱਟ ਸਾਧਨ ਸਨ ਜਿੰਨਾ ਸੀਮਿਤ ਸੀ ਮੇਰਾ ਦਾਇਰਾ ਮੈਂ ਉਨਾ ਖੁਸ਼ਹਾਲ ਸਾਂ ਉਨਾ ਮੈਂ ਸਕੂਨ ਵਿੱਚ ਸਾਂ ਜਿਉਂ ਜਿਉਂ ਦਾਇਰਾ ਵੱਧਦਾ ਹੈ ਮਨੁੱਖ ਦੇ ਦਾਇਰੇ ਵਧਣ ਦੇ ਨਾਲ ਉਹਨੂੰ ਇੱਕ ਹਉਮੈ ਦੀ ਤ੍ਰਿਪਤੀ ਤੇ ਹੁੰਦੀ ਹੈ ਕਿ ਉਹਨੂੰ ਜਾਣਦੇ ਨੇ ਪਛਾਣਦੇ ਨੇ ਪਰ ਹਕੀਕਤ ਵਿੱਚ ਉਸ ਦਾਇਰੇ ਦੇ ਵਿੱਚ ਜਿਹੜੇ ਉਹਦੇ ਨਜ਼ਦੀਕੀ ਜਾਂ ਜਿਹੜੇ ਅਸਲ ਸੁੱਖ ਦੇਣ ਵਾਲੇ ਸਾਧਨ ਨੇ ਉਹ ਛੁੱਟ ਜਾਂਦੇ ਨੇ ਉਹਨਾਂ ਤੋਂ ਬੰਦੇ ਨੂੰ ਕਿਨਾਰਾ ਕਰਨਾ ਪੈਂਦਾ ਉਹਨੇ ਤੋਂ ਦੂਰੀ ਬਣਾਉਣੀ ਪੈਂਦੀ ਹੈ ਤੇ ਬਹੁਤ ਲੰਮਾ ਸਮਾਂ ਉਹਨਾਂ ਚੀਜ਼ਾਂ ਵੱਲ ਨਹੀਂ ਵੇਖਦਾ ਜਦੋਂ ਕਿਤੇ ਸੰਸਾਰ ਦੀ ਪ੍ਰਸਿੱਧੀ ਹਾਸਲ ਕਰ ਲੈਂਦਾ ਹੈ ਸੰਸਾਰ ਦੇ ਉੱਚੇ ਮੁਕਾਮ ਤੇ ਪਹੁੰਚ ਜਾਂਦਾ ਹੈ ਫਿਰ ਉਹਨਾਂ ਵਸਤੂਆਂ ਵੱਲ ਭੱਜਦਾ ਪਰ ਬਹੁਤ ਦੂਰ ਨਿਕਲ ਜਾਂਦੀਆਂ ਨੇ ਫਿਰ ਉਹਨੂੰ ਤ੍ਰਿਪਤੀ ਨਹੀਂ ਆਉਂਦੀ ਰਾਤ ਨੀਂਦ ਨਹੀਂ ਪੈਂਦੀ ਕਦੀ ਨੀਂਦ ਨਹੀਂ ਪੈਂਦੀ ਵੇਖੋ ਸੰਸਾਰ ਦਾ ਗਰੀਬ ਬੰਦਾ ਨਾ ਜਿਹੜਾ ਘੱਟ ਸਾਧਨਾ ਵਿੱਚ ਜ਼ਿੰਦਗੀ ਬਤੀਤ ਕਰਨ ਵਾਲਾ ਹੈ ਹਕੀਕਤ ਹੈ ਦੁਨੀਆਂ ਦੇ ਆਂਕੜੇ ਕੱਢ ਲਓ ਜਿਹੜਾ ਸੰਸਾਰ ਦਾ ਘੱਟ ਸਾਧਨਾ ਵਿੱਚ ਜੀਵਨ ਬਤੀਤ ਕਰਨ ਵਾਲਾ ਮਨੁੱਖ ਹੈ ਉਹਦੇ ਸਰੀਰ ਨੂੰ ਰੋਗ ਵੀ ਘੱਟ ਹੋਣਗੇ ਉਹਨੂੰ ਚਿੰਤਾ ਵੀ ਘੱਟ ਹੋਏਗੀ ਤੇ ਉਹਨੂੰ ਜੀਵਨ ਦੇ ਅੰਦਰ ਉਹਦੇ ਖੁਸ਼ੀ ਵੀ ਜ਼ਿਆਦਾ ਹੋਏਗੀ ਪਰ ਜਿੰਨੇ ਵੀ ਮਨੁੱਖ ਦੇ ਕੋਲ ਸਾਧਨ ਵਿਕਾਸ ਦੇ ਨਾਂ ਤੇ ਬਹੁਤਾਂਤ ਵਿੱਚ ਨੇ ਉਹਨਾਂ ਚਿੰਤਾ ਵੀ ਵਧੀ ਹੈ ਉਹਨਾਂ ਅੰਦਰ ਦੀ ਅਤ੍ਰਿਪਤੀ ਵੀ ਮਨੁੱਖ ਦੀ ਹੋਈ ਹੈ ਉਹਨਾਂ ਸਰੀਰਾਂ ਵਿੱਚ ਰੋਗ ਵੀ ਜ਼ਿਆਦਾ ਪੈ ਗਏ ਉਹਦੇ ਵਿੱਚ ਹੀ ਰੋਗ ਨੇ ਕਈ ਕਈ ਗੋਲੀਆਂ ਖਾ ਕੇ ਨੀਂਦ ਦੀਆਂ ਸੌਣਾ ਪੈਂਦਾ ਹੈ ਜਿਨ੍ਹਾਂ ਦੇ ਕੋਲ ਸਾਰੇ ਸਾਧਨ ਨੇ ਪਰ ਉਹ ਵੀ ਲੋਕ ਨੇ ਜਿਨ੍ਹਾਂ ਨੂੰ ਰੜੇ ਮੈਦਾਨ ਤੇ ਫੁੱਟਪਾਥਾਂ ਤੇ ਵੀ ਨੀਂਦ ਆ ਜਾਂਦੀ ਦਾ ਭਾਵ ਕੀ ਹੈ ਬੇਪਰਵਾਹੀ ਦੀ ਨੀਂਦ ਜਿਹੜੀ ਹੈ ਨਾ ਉਹ ਬੜੀ ਕਮਾਲ ਦੀ ਨੀਂਦ ਹੈ ਉਹ ਤਾਂ ਮਨੁੱਖ ਉਸੇ ਨੂੰ ਆ ਸਕਦੀ ਹੈ ਜਿਹਨੂੰ ਪਤਾ ਵੀ ਜੋ ਹੈ ਮੇਰਾ ਅੱਜ ਹੀ ਹੈ ਉਹ ਕੱਲ੍ਹ ਬਾਰੇ ਆਉਣ ਵਾਲੇ ਸਮੇਂ ਬਾਰੇ ਭਵਿੱਖ ਬਾਰੇ ਚਿੰਤਤ ਨਹੀਂ ਹੁੰਦਾ ਜਾਂ ਆਪਣੀਆਂ ਸਾਧਨ ਆਪਣੀਆਂ ਪੂੰਜੀਆਂ ਦੇ ਉੱਤੇ ਉਹਦਾ ਭੈ ਨਹੀਂ ਚਿੰਤਾ ਨਹੀਂ ਉਹਦਾ ਧਿਆਨ ਨਹੀਂ ਜਾਂਦਾ ਉਹ ਸਦਾ ਹੀ ਆਪਣੇ ਅੱਜ ਵਿੱਚ ਜਿਉਂਦਾ ਹੈ

क्योंकि उसके अंदर वो राह भरमया नहीं भटकिया नहीं, उन्हें उस वस्तु नु मान लिया, परमात्मा दी रजा विच हुक्म विच रहन वाला वो चीज नु प्राप्त कर लेंदा। मैं फिर अर्ज करा भी बाणी जां विचार दा मतलब ये नहीं भी असी साधना दे खिलाफ हां, पदार्थां दे खिलाफ हां, असी सारी वध तो वध साधना नु वरतन वाले हां, पर इन्ना को ध्यान रखिए भी जो कुछ है ये साडे बाहर दे शरीर दा है। जे असी नु मन तो पकड़न दा यतन करांगे, मन ने नहीं रजना ना तृप्त होना है, इन्हें सानू खुआर ही करना है, इन्हें साडे अंदर झगड़े ही पवाने ने, धोखे देने ने। बंदे दे अंदर मन दी भुख जेड़ी है, मन दी तमा ही है जेड़ी बंदे नू बंदा नहीं रहन देंदी, इनू पशु बना देंदी, जानवर बना देंदी। जे मनुख दा मन तृप्त है जां मन सीधे राह है, वह बाहर दे साधन नू वरतेगा, पर पूरे धर्म दे राह ते तुर के, मानवता दे राह ते तुर के, इखलाकी हो करके वह चलेगा, ओही साधन कट्ठे करेगा भी जिहदे नाल उहदा अपना जीवन भी खुशहाल होवे ते नाल उह यतन करे भी मेरा आला दुआला भी खुश रहे। जिहड़ा संसार दे अंदर पदार्थां दी भुख रखण वाला बंदा है ना, उह सोचदा है भी मैं खुशहाल रहां, उहदे लई मैनूं भावें अपना आला दुआला सारे दा ही खून पीना पए, ते बंदा अजे ही कर रहा है। पर इह या जाणदा ही नहीं भी किन्ना कु चिर आले दुआले दा खून चूस के, आले दुआले नूं नचोड़ के मैं अपना घर भर लांगा, पर मेरा जीवन सुखमई ते तां ही होएगा जे मेरा आला दुआला खुश होएगा। जे वह दुखी ने, वह इन्ने भुखे हो गए, इन्ने सता दिते गए किसी पूंजीपति वालों, किसी वड्डे पावर वाले बंदे कोलों, ते फिर उन्हां तों ही भय आउण लग जांदा वी हुण मेरा घर ना लुट लैण, मैनू ना मार देण। दा कारण की है? क्योंकि जदों असी अपना दुआला नहीं खुशहाल रखना चाहते, अपने आप नू खुश वेखना चाहते हैं, तो फिर वो साड़ी खुशी टैंपरेरी है, थोड़े दिनों की है। जे होर दुखी ने तो सानू भी दुखी करेंगे। जे असी अपने नू खुश करांगे, अपना आला दुआला वातावरण खुश करांगे, तो सानू अपने आप खुशी मिलेगी। पहला यह सोच सी लोगों की, पर अज सोच बदल गई है, जिदे करके सब कुछ होने के बावजूद भी मनुख दुखी है, भय पीत है, बंदे नू बंदे तो डर लगता पे। इन्ना दुनिया का हाल माड़ा हो गया है। लोग कहिंदे सन, किसी शायर ने बचन लिखे ने भी पहला जंगल वाल नू जांदिया बंदा डरदा सी कि कोई जानवर शाम दे टाइम कोई जानवर कोई मार खोरा जानवर ना मिल जाए ते मैनू खा ना जाए, कोई मार ना दे, कोई डाकू लुटेरा जंगल विचों ना लुट ले। पर कहिंदे अज ऐसा हालात समा आ गया, शामां पैंदियां ने, लोक बस्तियां वल जाना, लोग शहरां वल जाना, लोग उन्हां थावां वल जिथे इंसान रहिंदे ने उधर जाना पसंद नहीं करते कि शाम पै गई है, मते कि इंसान की बस्ती वल जावां, कोई इंसान ही ना मैनू लुट ले। इस कदर वैशी हो गया मनुख कि मनुख नू मनुख तो डर लगता है, बंदा जंगल तो नहीं डरदा। वह कहिंदा जे शाम पै जाए जंगल वल नू भज जाए, हो सकता है तेरा बचा हो जाए, क्योंकि उस वक्त पशु जानवर रजे होणगे, वह अपने गुफावां च बैठे होणगे, पर इंसान उस वक्त हो सकता है तेनू मार दे, तेरा सब कुछ खो ले। असीं किन्नियां घटनावां रोज सुणदे आ, भुख नाल सताए हुए लोग, गरीबी नाल सताए हुए लोग, बेरोजगारी नाल सताए हुए लोग, किवें लोकां दे घर लुटदे ने, लोकां दे थां लुट लैंदे ने, कम धंदियां तों लुट्टां खोहां दियां मौतां दियां खबरां सानू आउंदियां, उहदा कारण की है? उहदा जिम्मेवार मनुख आप है कि जदों असीं इह दायरा बना लिया भी मैं खुश होवां, दूजे खुशहाल ना होण, फिर उन्हें भी अपनी खुशहाली लिए राह लभ लेना है। इस करके सानू सारा ये ध्यान रखना पेगा कि इंसान ने जे खुश रहना, सानू किड्डा सोहना कंसैप्ट गुरु साहब जी ने दिता है सरबत दा भला, वो क्यों मंगने आपां रोज अरदास विच नानक नाम चढ़दी कला तेरे भाणे सरबत दा भला, क्योंकि सरबत दे भले च ही साडा भला है। जे सरबत दा भला नहीं होएगा साडा भला नहीं हो सकता। पर असी शब्द भावें पढ़ लैने आ पर साडे अंदर सोच यही चलती है भी मेरा ही भला होवे, दूजे दा भावें नुकसान हो के मैनू भला हो जाए, पर ये नहीं जानते उहदा नुकसान होया जे कल नूं साडा भी होएगा, क्योंकि बाणी कहिंदी है पार उसी के जो हुआ तू अपने पी जान, जो तेरे गवांडी वल हो रहा है वह तेरे ते वापरेगा ही वापरेगा, क्योंकि ये संसार हुण ते बड़ा छोटा हो गया। पहलां ते इह सी भी एक देश विच वापरदी चीज दूजे तक जाण दा पता ही नहीं सी लगदा, अज मनुख इन्ना ज्यादा संकीर्ण हो गया
इन्ना ज्यादा टेक्नोलॉजी ने छोटा कर दिता है कि एक देश विच वापरन वाली निक्की जी घटना दूजे कोने विच बैठे बंदे नूं विच झोड़दी है, उहदे ते असर पाउंदी है। मनुख ग्लोबलाइज इन्ना अपने आप विच कॉन्टैक्ट हो गया है। सो सानू होर ज्यादा सुचेत होना पए, होर ज्यादा सावधानी रहना पएगा। ते तां हो सकदा है जे असी सरबत दे भले दे कंसैप्ट नाल जुड़ांगे, जे असी बाणी नाल जुड़ांगे, क्योंकि गुरबाणी ने जदों भी फरियाद कीती है, जदों भी अरदास कीती है, निज दी नहीं कीती, सारियां दी कीती है। पंचम पातशाह जी ने जदों भी ये बचन कीते ने, जगत जलंदा रख लै अपनी कृपा धार, जित द्वारा उभरै तित्तै लिहो वार, हे वाहिगुरु सारे संसार दा भला कर, सारे संसार दे दुखां दा नाश कर दे, सारे संसार विच सुख वरता, इह गुरु साहिब जी ने बाणी विच सानू दित्ता है। होर धर्मां विच ग्रंथां विच अपनी उम्मत लई, अपने लोकां लई अरदास जां सुख मंगिया है, पर गुरु घर दे अंदर सरबत दे सुख दी गल कीती है, क्योंकि गुरु दी बाणी गुरु दा सिद्धांत मानदा है कि सारे असी सभे सांझी वाल दसाएन, तू किसे ना दिसे बाहरा जियो, कि सारे एक ही आपा, रूप रंग देश लाके बोलियां करके वक्रे भिन्न प्रतीत हो सकते हैं, पर जे मनुख ने आप आनंदित रहना है, उन्हें दूजे नू आनंदित करना पए, दूजे नू सुख दे के ही अपने आप नू सुख मिलता है। सीधा ते सरल राह है, दूजे नू दुख दे के कदी सुख नहीं मिलेगा। वक्त ही सानू भुलेखा पै सकता है, पर दाता जी कहिंदे भाई जिदन तेरे ते गुरु दी कृपा हो गई, नदर करे जे अपनी ता सतगुरु मिले सुभाए। नदर दर्थ कृपा, ओदी कृपा जे तेरे ते होएगी ता सतगुरु दी कृपा, सतगुरु मिले सुभाए, सहज भाव विच तेनू गुरु मिल पाएगा। गुरु मिलन दा अर्थ है गुरु दे ज्ञान दी सोझी आ जाएगी, गुरु दे बचन तेरे पल्ले पैन लग जाएंगे, गुरु बचन अनुसारी तू जीवन जाऊन लग जाएगा। नानक सतगुर ते अमृत जल पाया, सहजे रहा समाए, फिर गुरु तो ही अमृत मिलता है। बचना दा, शब्दां दा, हुक्म दा, बख्शिश दा अमृत जल मिलता है, जिन्नू पी के सहजे रहा समाए, जीव ओहदे विच ही समा जांदा है, गुरु दा ही हो जांदा है, गुरु वर्गा ही हो जांदा है। उन्हूं फिर परोपकार तो बिना, दुनिया दा भला करन तो बिना कुछ होर सुझदा नहीं। ਆਪਾਂ ਪੰਚਮ ਪਾਤਸ਼ਾਹ ਜੀ ਦੀ ਬਾਣੀ ਸ੍ਰੀ ਸੁਖਮਨੀ ਸਾਹਿਬ ਵਿੱਚ ਇਹ ਬਚਨ ਪੜ੍ਹਦੇ ਹਾਂ ਵੀ ਜਿਹੜੇ ਗੁਰੂ ਵਿੱਚ ਸਮਾ ਗਏ, ਬ੍ਰਹਮ ਵਿੱਚ ਸਮਾ ਗਏ, ਉਹ ਬ੍ਰਹਮ ਗਿਆਨੀ ਹੋ ਗਏ, ਤੇ ਉਹਨਾਂ ਦਾ ਜੀਵਨ ਕੀ ਹੁੰਦਾ ਆਪਣੇ ਬਾਰੇ ਸੋਚਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਬ੍ਰਹਮ ਗਿਆਨੀ ਕੀ ਬਣ ਜਾਂਦਾ ਹੈ, ਬ੍ਰਹਮ ਗਿਆਨੀ ਦਾ ਤੇ ਸੁਭਾਅ ਹੋ ਜਾਂਦਾ ਹੈ, ਬ੍ਰਹਮ ਗਿਆਨੀ ਦੂਜੇ ਦਾ ਭਲਾ ਸੋਚਦਾ ਹੈ, ਦੂਜੇ ਦੇ ਚਿਤਵ ਦਾ ਹੈ ਭਲਾ, ਉਹਦੇ ਅੰਦਰ ਇਹ ਭਾਵਨਾ ਬਣ ਜਾਂਦੀ ਹੈ, ਉਹਦਾ ਸੁਭਾਅ ਧਰਤੀ ਵਰਗਾ ਹੋ ਜਾਂਦਾ ਹੈ। ਜਿਵੇਂ ਧਰਤੀ ਸਾਰਿਆਂ ਨੂੰ ਧੀਰਜ ਵਿੱਚ ਰਹਿ ਕੇ ਸਾਰਿਆਂ ਨੂੰ ਪਾਲਦੀ ਹੈ, ਸੂਰਜ ਵਰਗਾ ਸੁਭਾਅ ਹੋ ਜਾਂਦਾ ਹੈ, ਜਿਵੇਂ ਸੂਰਜ ਸਾਰਿਆਂ ਨੂੰ ਚਾਨਣ ਦਿੰਦਾ ਹੈ ਤੇ ਦੋਖ ਸੋਖ ਲੈਂਦਾ ਹੈ, ਜਿਵੇਂ ਇੱਕ ਨਿਰਮਲ ਕਮਲ ਦਾ ਫੁੱਲ ਕੋਮਲ ਤੇ ਬਖਸ਼ਦਾ ਹੈ। ਗੁਰੂ ਸਾਹਿਬ ਨੇ ਕਿਹਾ ਇਸ ਤਰ੍ਹਾਂ ਬ੍ਰਹਮ ਗਿਆਨੀ ਦਾ ਸੁਭਾਅ, ਬ੍ਰਹਮ ਗਿਆਨੀ ਦਾ ਵਰਤਣਾ ਐਸਾ ਹੋ ਜਾਂਦਾ ਹੈ ਬ੍ਰਹਮ ਗਿਆਨੀ, ਤੇ ਇਉਂ ਨਿਰਮਲ ਜਲਾ, ਜੇ ਕਹਿੰਦੇ ਨਿਰਮਲ ਜਲ ਵਰਗਾ ਹੋ ਜਾਂਦਾ, ਉਹਦੇ ਜੀਵਨ ਦੇ ਅੰਦਰ ਸਿਰਫ ਪਰਉਪਕਾਰ ਹੀ ਰਹਿ ਜਾਂਦਾ ਵੀ ਜਗਤ ਦਾ ਭਲਾ, ਕਿਉਂਕਿ ਆਪਣਾ ਆਪਾ ਸੰਸਾਰ ਵਿੱਚ ਹੀ ਵੇਖਦਾ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲੱਗੈ ਜਲਾ, ਕਹਿਣ ਲੱਗੇ ਇਉਂ ਹੋ ਜਾਂਦਾ ਬ੍ਰਹਮ ਗਿਆਨੀ, ਜਿਵੇਂ ਪਾਣੀ ਹੈ ਨਿਰਮਲ ਹੈ, ਸਭ ਦੀ ਮੈਲ ਧੋਂਦਾ ਫਿਰ ਵੀ ਨਿਰਮਲ ਹੈ, ਉਹ ਸਾਰਿਆਂ ਦੇ ਦੁੱਖ ਪਾਪ ਦੇ ਹਰਨ ਵਾਸਤੇ ਅਰਦਾਸਾਂ ਬੇਨਤੀਆਂ ਕਰਦਾ। ਪੌੜੀ ਇੱਕ ਵਣ ਖੰਡ ਵੈਸੇ ਹੈ ਜਾਏ ਸਾਧਨਾ ਦੇਵੇ। ਹੁਣ ਤ੍ਰਿਪਤੀ ਦੇ ਲਈ ਬੰਦਾ ਕੀ ਕਰਦਾ? ਕਹਿੰਦੇ ਕਈਆਂ ਨੇ ਸੋਚਿਆ ਵੀ ਚਲੋ ਜੇ ਪਦਾਰਥਾਂ ਨਾਲ ਭੁੱਖ ਨਹੀਂ ਬੁੱਝਦੀ, ਪਦਾਰਥ ਛੱਡ ਕੇ ਆਪਾਂ ਕੀ ਕਰੀਏ? ਕਹਿੰਦੇ ਇੱਕ ਦਾ ਅਰਥ ਕਈ, ਵਣ ਖੰਡ ਵੈਸੇ, ਵਣਾਂ ਵਿੱਚ ਜਾ ਕੇ, ਗੁਫਾਵਾਂ ਵਿੱਚ ਜਾ ਕੇ ਵੈਸੇ ਬੈਸ ਗਏ, ਜਾਏ ਜਾ ਕੇ ਸਾਧਨਾ ਦੇਵੇ, ਕਿਸੇ ਨੂੰ ਆਵਾਜ਼ ਨਹੀਂ ਦਿੰਦੇ, ਭਾਵ ਮੋਨੀ ਹੋ ਗਏ ਬੈਠ ਗਏ, ਕਈ ਕਈ ਸਾਲਾਂ ਤੱਕ ਬੈਠੇ ਰਹੇ ਬਣਾ ਵਿੱਚ ਜੰਗਲਾਂ ਵਿੱਚ। ਇੱਕ ਪਾਲਾ ਕੱਕਰ ਭੰਨ ਸੀਤਲ ਜਲ ਹੇ ਵਈ, ਕਹਿੰਦੇ ਕੁਝ ਐਸੇ ਹੋ ਗਏ ਉਹਨਾਂ ਨੇ ਆਪਣੇ ਸਰੀਰ ਦੇ ਬਸਤਰ ਉਤਾਰਦੇ, ਪਾਲੇ ਵਿੱਚ ਸਰਦੀਆਂ ਵਿੱਚ ਕੱਕਰ ਪੈਂਦਾ ਹੈ, ਭੰਨ ਆਪਣੇ ਸਰੀਰ ਨੂੰ ਭੰਨਣਾ ਸ਼ੁਰੂ ਕਰ ਦਿੱਤਾ, ਤੋੜਨਾ ਸ਼ੁਰੂ ਕਰ ਦਿੱਤਾ, ਕਸ਼ਟ ਦੇਣਾ ਸ਼ੁਰੂ ਕਰ ਦਿੱਤਾ, ਵੀ ਠੰਡ ਨਹੀਂ ਵੇਖੀ, ਕੱਕਰ ਨਹੀਂ ਵੇਖਿਆ, ਪਰ ਬੈਠੇ ਰਹੇ ਸਮਾਧੀਆਂ ਲਾ ਕੇ। ਸੀਤਲ ਜਲ ਹੇ ਮਹੀ, ਸੀਤਲ ਜਲ ਦੇ ਵਿੱਚ ਆਪਣੇ ਸੀਤਲ ਜਲ ਨੂੰ ਸਹਾਰਦੇ ਨੇ, ਹੇਵੀਂ ਦਾ ਅਰਥ ਹੈ ਆਪਣੇ ਪਿੰਡੇ ਤੇ ਸਹਾਰਦੇ ਨੇ। ਸਰਦੀਆਂ ਦੇ ਦਿਨ ਨੇ, ਕੱਕਰ ਪੈ ਰਿਹਾ ਪਰ ਜਲ ਧਾਰੇ ਕੱਟਦੇ ਨੇ,
ਬਣਾ ਖੰਡਾਂ ਵਿੱਚ ਰਹਿੰਦੇ ਨੇ। ਇੱਕ ਭਸਮ ਚੜਾਵ ਹੈ ਅੰਗ, ਕਈ ਐਸੇ ਸਨ ਉਹਨਾਂ ਨੇ ਆਪਣੇ ਤਨ ਤੇ ਭਸਮ ਚੜਾ ਲਈ, ਸਵਾਹ ਮਲ ਲਈ, ਮੈਲ ਨਾ ਧੋਵਈ, ਮੈਲ ਉਤਾਰਨੀ ਕੀ ਸੀ, ਹੋਰ ਮੈਲ ਚਾੜ ਲਈ, ਕਾਹਦੇ ਲਈ ਵੀ ਸਾਡੇ ਅੰਦਰ ਨੂੰ ਤ੍ਰਿਪਤੀ ਮਿਲ ਗਈ। ਹੁਣ ਵੇਖੋ ਦੋਵੇਂ ਗੱਲਾਂ ਗੁਰੂ ਸਾਹਿਬ ਨੇ ਕਿੰਨਾ ਸੋਹਣੇ ਕਿਹਾ ਕਿ ਬਾਹਰ ਦੇ ਪਦਾਰਥਾਂ ਦੇ ਨਾਲ ਅੰਦਰ ਦੀ ਪਿਆਸ ਨਹੀਂ ਬੁੱਝਣੀ, ਜਿੰਨੇ ਮਰਜ਼ੀ ਇਕੱਠੇ ਕਰ ਲਓ। ਤੇ ਇਹਦਾ ਮਤਲਬ ਇਹ ਨਹੀਂ ਹੁਣ ਹੋ ਗਿਆ ਵੀ ਅਸੀਂ ਬਾਹਰ ਦੇ ਪਦਾਰਥਾਂ ਨੂੰ ਸੁੱਟ ਦਿੱਤਾ, ਵਰਤਣੀ ਨਹੀਂ ਤੇ ਫਿਰ ਅੰਦਰ ਦੀ ਪਿਆਸ ਮਿਟ ਜਾਏਗੀ। ਗੁਰੂ ਸਾਹਿਬ ਨੇ ਪੌੜੀ ਵਿੱਚ ਇਹ ਵੀ ਕਹਿ ਦਿੱਤਾ, ਇਹ ਵੀ ਨਹੀਂ ਹੋਣਾ, ਨਾ ਪਦਾਰਥਾਂ ਨੂੰ ਫਕੜਿਆਂ ਕੁਛ ਹੋਣਾ ਹੈ ਤੇ ਨਾ ਪਦਾਰਥਾਂ ਨੂੰ ਛੱਡਿਆਂ ਕੁਛ ਹੋਣਾ ਹੈ। ਪਦਾਰਥ ਨੂੰ ਸਮਝਣਾ ਪਏਗਾ ਕਿ ਇਹ ਪਦਾਰਥ ਸੰਸਾਰ ਕੀ ਹੈ, ਸੰਸਾਰ ਦੇ ਵਿੱਚ ਹਾਂ, ਸੰਸਾਰ ਨੂੰ ਛੱਡ ਕੇ ਵੀ ਗੁਜ਼ਾਰਾ ਨਹੀਂ ਤੇ ਸੰਸਾਰ ਨੂੰ ਪਕੜਿਆ ਵੀ ਨਹੀਂ ਜਾ ਸਕਦਾ, ਜਿੰਨਾ ਮਰਜ਼ੀ ਪਕੜੀਏ। ਫਿਰ ਕੀ ਕੀਤਾ ਜਾਏ? ਗੁਰੂ ਸਾਹਿਬ ਸੱਚੇ ਪਾਤਸ਼ਾਹ ਹੀ ਦੱਸ ਰਹੇ ਨੇ, ਪਹਿਲਾਂ ਕਿਹਾ ਕਿ ਇਹਨਾਂ ਪਦਾਰਥਾਂ ਨਾਲ ਭੁੱਖ ਨਹੀਂ ਮਿਟਣੀ ਤੇ ਹੁਣ ਪੌੜੀ ਵਿੱਚ ਕਹਿੰਦੇ ਵੀ ਜਿੰਨਾ ਪਦਾਰਥ ਛੱਡ ਦਿੱਤੇ, ਜੰਗਲ ਵਿੱਚ ਚਲੇ ਗਏ, ਪਾਲਾ ਕੱਕਰ ਆਪਣੇ ਪਿੰਡੇ ਤੇ ਹੰਢਾਇਆ, ਲੋਕੀ ਅਤਰ ਫਲੇਲਾ ਲਾਉਂਦੇ ਨੇ, ਕਹਿੰਦੇ ਉਹਨਾਂ ਭਸਮ ਲਗਾ ਕੇ ਆਪਣੇ ਅੰਦਰ ਮੈਲ ਲਾ ਲਈ। ਇੱਕ ਜੱਟਾ ਵਿਕਟ ਬਿਕਰਾਲ, ਸਿਰ ਹੀ ਨਹੀਂ ਵਾਇਆ, ਆਪਣੇ ਕੇਸ ਹੀ ਨਹੀਂ ਕੀਤੇ, ਕਹਿੰਦੇ ਜਟਾਵਾਂ ਬਣ ਗਈਆਂ, ਬਿਕਰਾਲ ਭਿਆਨਕ ਹੋ ਗਿਆ ਰੂਪ ਉਹਨਾਂ ਦਾ। ਕਦੀ ਅਘੋਰੀਆਂ ਨੂੰ ਵੇਖੋ ਕਿੰਨੇ ਡਰਾਵਣੇ ਲੱਗਦੇ ਨੇ, ਕਹਿੰਦੇ ਭਿਆਨਕ ਰੂਪ ਹੋ ਗਿਆ। ਕੁੱਲ ਘਰ ਖੋਵਹੀ, ਇਹਦੇ ਦੋ ਅਰਥ ਵਿਦਵਾਨਾਂ ਨੇ ਕੀਤੇ ਨੇ, ਕੁਛ ਨੇ ਅਰਥ ਕੀਤੇ ਨੇ ਜਿਹੜੇ ਅਸਲ ਅਰਥ ਬਣਦੇ ਨੇ। ਕੁੱਲ ਘਰ ਖੋਵਹੀ ਵੀ ਜਦੋਂ ਕੋਈ ਸੰਨਿਆਸੀ ਬਣਦਾ ਨਾ, ਜਦੋਂ ਕੋਈ ਸੰਸਾਰ ਤਿਆਗਦਾ, ਉਹ ਆਪਣਾ ਕੁੱਲ ਆਪਣਾ ਘਰ ਭੁੱਲ ਜਾਂਦਾ ਹੈ। ਅਸਲ ਸੰਨਿਆਸੀ ਦੀ ਇਹ ਮਰਿਆਦਾ ਹੈ ਕਿ ਉਹ ਆਪਣਾ ਪਿਛਲਾ ਘਰ ਘਾਟ, ਉਹਦੀ ਕੁੱਲ ਬੰਸ਼ ਕੀ, ਉਹਦਾ ਨਾਂ ਤੱਕ ਨਹੀਂ ਲੈਂਦਾ। ਤੇ ਦੂਜੇ ਅਰਥ ਇਹ ਵੀ ਕੀਤੇ ਨੇ ਜੋ ਗੁਰੂ ਸਾਹਿਬ ਜੀ ਨੇ ਆਸਾ ਕੀ ਵਾਰ ਵਿੱਚ ਵੀ ਕਿਹਾ, ਅਲ ਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧਾ ਪੱਤ ਗਵਾਈ, ਕਿ ਆਪਣੇ ਕੁੱਲ ਦੀ ਪੱਤ ਗਵਾ ਦਿੱਤੀ, ਕਿ ਕਿੰਨੀ ਉੱਚੀ ਕੁੱਲ ਚੋਂ ਆਇਆ, ਘਰਾਨੇ ਚੋਂ ਆਇਆ, ਉਹ ਭੁਲਾ ਦਿੱਤਾ। ਪਰ ਇਹ ਕੰਮ ਕਰਨ ਲੱਗ ਗਿਆ, ਪੱਗ ਉੱਪੇ ਤਾਣਾ, ਪੈਰਾਂ ਤੋਂ ਨੰਗਾ ਹੋ ਗਿਆ, ਆਪਣੇ ਆਪ ਨੂੰ ਸੰਸਾਰ ਜਗਤ ਤੋਂ ਵਿਰਕਤ ਕਰ ਲਿਆ, ਤੀਰਥ ਭਵਿਆ, ਤੀਰਥਾਂ ਦੇ ਭਵਨ ਲੱਗ ਗਿਆ, ਦੇਹੀ ਦੁੱਖ ਦੀਆ, ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਇਹਨੇ ਭੇਖ ਕੀਤੇ ਵੀ ਦੇਹੀ ਨੂੰ ਦੁੱਖ ਦੇਣਾ ਹੈ, ਵੀ ਦੇਹੀ ਨੂੰ ਸੁੱਖ ਦੇ ਕੇ ਰੱਬ ਨਹੀਂ ਮਿਲਦਾ। ਦੁਨੀਆਂ ਕਹਿੰਦੀ ਵੀ ਦੇਹੀ ਦੇ ਸੁੱਖ ਤਿਆਗ ਦਿਓ, ਪਰ ਗੁਰੂ ਸਾਹਿਬ ਨੇ ਇਹ ਵੀ ਨਹੀਂ ਕਿਹਾ ਵੀ ਦੇਹੀ ਨੂੰ ਦੁੱਖ ਦਿਓ, ਨਾ ਇਹਨੂੰ ਤਪਾ ਕੇ ਨਾ ਇਹਨੂੰ। ਬੜੀ ਸੋਹਣੀ ਕਹਾਣੀ ਹੁੰਦੀ ਇਹ ਪ੍ਰਥਾਏ, ਸਿੱਖ ਇਤਿਹਾਸ ਦੇ ਬੜੇ ਵੱਡੇ ਵਿਦਵਾਨ ਹੋਏ ਨੇ ਪ੍ਰਿੰਸੀਪਲ ਗੰਗਾ ਸਿੰਘ, ਉਹਨਾਂ ਨੇ ਇਹਨੂੰ ਸਮਝਾਉਣ ਦੇ ਲਈ ਬੜੀ ਛੋਟੀ ਜਿਹੀ ਕਹਾਣੀ ਹੈ ਵੀ ਫਿਰ ਕਰੀਏ ਕਿ ਨਾ ਸਰੀਰ ਨੂੰ ਸੁੱਖ ਦੇ ਕੇ ਰੱਬ ਮਿਲਣਾ, ਨਾ ਦੁੱਖ ਦੇ ਕੇ ਮਿਲਣਾ, ਕਿਵੇਂ ਕੀਤਾ ਜਾਏ। ਉਹਨਾਂ ਨੇ ਇੱਕ ਰਾਜੇ ਦੀ ਉਦਾਹਰਣ ਦਿੱਤੀ, ਕਹਿੰਦੇ ਇੱਕ ਰਾਜੇ ਨੇ ਨਾ ਕੁਝ ਲੋਕਾਂ ਨੂੰ ਸੱਦਿਆ ਤੇ ਉਹਨਾਂ ਨੂੰ ਘੋੜੇ ਦਿੱਤੇ, ਘੋੜੇ ਦੇ ਕੇ ਉਹਨਾਂ ਨੂੰ ਇਹ ਕਿਹਾ ਵੀ ਆਹ ਘੋੜੇ ਇੱਕੋ ਆਕਾਰ ਦੇ, ਇੱਕੋ ਨਸਲ ਦੇ, ਇੱਕੋ ਸਮੇਂ ਦਿੱਤੇ, ਤੇ ਨਾਲ ਉਹਨਾਂ ਦੀ ਖੁਰਾਕ ਦੇ ਦਿੱਤੀ, ਖੁਰਾਕ ਮੁਹੱਈਆ ਕਰਾ ਦਿੱਤੀ, ਨਾਲ ਇੱਕ ਇੱਕ ਬੰਦਾ ਦੇ ਦਿੱਤਾ ਉਹਨਾਂ ਦੇ ਪਹਿਰੇ ਤੇ, ਤੇ ਇਹ ਕਹਿ ਦਿੱਤਾ ਵੀ ਇੱਕ ਮਹੀਨੇ ਬਾਅਦ ਅਸੀਂ ਇਹਨਾਂ ਘੋੜਿਆਂ ਦੀ ਦੌੜ ਕਰਾਉਣੀ ਹੈ, ਜਿਹੜਾ ਮਨੁੱਖ ਇਹਨਾਂ ਘੋੜਿਆਂ ਨੂੰ ਇਹ ਖੁਰਾਕ ਦਿੰਦਾ ਰਹੇਗਾ, ਇਸੇ ਤਰ੍ਹਾਂ ਚਲਾਉਂਦਾ ਰਹੇਗਾ, ਤੇ ਜਿਹਦਾ ਘੋੜਾ ਜਿੱਤ ਗਿਆ ਉਹਨੂੰ ਬਹੁਤ ਵੱਡਾ ਇਨਾਮ ਮਿਲੇਗਾ। ਲੋਕਾਂ ਨੇ ਇਹ ਸਾਰਿਆਂ ਸੁਣ ਲਿਆ, 5-7-10 ਬੰਦੇ ਆਏ, ਉਹਨਾਂ ਨੇ ਘੋੜੇ ਲਏ, ਖੁਰਾਕਾਂ ਲਈਆਂ ਤੇ ਉੱਥੇ ਆਪਣਾ ਕਰਨ ਲੱਗ ਗਿਆ। ਹੁਣ ਇਨਾਮ ਜਿੱਤਣ ਦੇ ਚੱਕਰ ਵਿੱਚ ਪ੍ਰਿੰਸੀਪਲ ਗੰਗਾ ਸਿੰਘ ਕਹਿੰਦੇ ਵੀ ਇੱਕ ਬੰਦਿਆਂ ਨੇ ਤੇ ਐਸਾ ਕੀਤਾ ਵੀ ਜਿਹੜੀ ਖੁਰਾਕ ਦਿੱਤੀ ਸੀ ਨਾ ਵੀ ਖਵਾਉਣ ਵਾਸਤੇ ਘੋੜਿਆਂ ਨੂੰ, ਉਹਦਾ ਖਿਆਲ ਹੀ ਨਹੀਂ ਕੀਤਾ। ਉਹਨਾਂ ਨੇ ਸੋਚਿਆ ਵੀ ਇਹਨਾਂ ਦੀ ਰੋਜ਼ ਟ੍ਰੇਨਿੰਗ ਕਰਾਈ ਜਾਏ, ਇਹਨਾਂ ਭਜਾਇਆ ਜਾਏ, ਇਹਨਾਂ ਭਜਾਇਆ ਜਾਏ ਵੀ ਜਿੱਦਣ ਦਿਨ ਆਵੇ ਇਹ ਦੌੜ ਕੇ ਜਿੱਤ ਜਾਣ, ਇਹਨਾਂ ਦੀ ਸਾਹ ਪੱਕ ਜਾਏ। ਕਹਿੰਦੇ ਉਹਨਾਂ ਨੇ ਇੰਨਾ ਭਜਾਣਾ ਰੋਜ਼, ਤੇ ਕਦੀ ਕਦਾਈ ਖੁਰਾਕ ਬੇਵਕਤੀ ਦੇਣੀ, ਟਾਈਮ ਤੇ ਨਾ ਦੇਣੀ। ਉਹ ਮਰੀਅਲ ਹੋ ਗਏ, ਘੋੜੇ ਸੁੱਕ ਗਿਆ ਉਹਨਾਂ ਦਾ ਸਰੀਰ, ਖੁਰਾਕ ਵੀ ਉਹਨਾਂ ਦੀ ਉਹੀ ਹੈ ਪਰ ਬੇਟਾਈਮੀ। ਕੁਝ ਐਸੇ ਹੋ ਗਏ ਉਹਨਾਂ ਨੇ ਸੋਚਿਆ ਵੀ ਪਹਿਲਾਂ ਖੁਰਾਕ ਚੰਗੀ ਤਰ੍ਹਾਂ ਖਵਾਈਏ ਤੇ ਜਦੋਂ ਇਹ ਦੌੜ ਦਾ ਸਮਾਂ ਆਏਗਾ ਕਿਤੇ ਇਹ ਭੁੱਖ ਨਾਲ ਡਿੱਗ ਕੇ ਮਰ ਨਾ ਜਾਣ। ਕਹਿੰਦੇ ਉਹਨਾਂ ਨੇ ਇੰਨਾ ਰਜਾ ਦਿੱਤਾ ਕਿ ਘੋੜਿਆਂ ਨੂੰ ਟ੍ਰੇਨਿੰਗ ਵੱਲ ਧਿਆਨ ਹੀ ਨਾ ਦਿੱਤਾ, ਉਹਨਾਂ ਦੇ ਘੋੜੇ ਸਰੀਰ ਕਰਕੇ ਮੋਟੇ ਤਾਜ਼ੇ ਹੋ ਗਏ ਪਰ ਦੌੜਨਾ ਭੁੱਲ ਗਏ। ਪਰ ਕਹਿੰਦੇ ਕੁਝ ਸਿਆਣੇ ਸਨ, ਉਹਨਾਂ ਵਿੱਚੋਂ ਇੱਕ ਸਿਆਣਾ ਸੀ, ਉਹਨੇ ਕੀ ਕੀਤਾ, ਟਾਈਮ ਤੇ ਖੁਰਾਕ ਦਿੱਤੀ, ਟਾਈਮ ਤੇ ਉਹਦੀ ਟ੍ਰੇਨਿੰਗ ਕਰਵਾਈ, ਪ੍ਰੈਕਟਿਸ ਕਰਵਾਈ, ਸਮਾਂ ਨਿਸ਼ਚਿਤ ਕੀਤਾ ਵੀ ਇੰਨਾ ਚਿਰ ਇਹਨੂੰ ਦੌੜਾਉਣਾ ਹੈ, ਇੰਨਾ ਚਿਰ ਇਹਨੂੰ ਰੈਸਟ ਦਿਵਾਉਣਾ ਹੈ, ਇੰਨਾ ਚਿਰ ਇਹਨੂੰ ਭੋਜਨ ਦੇਣਾ ਹੈ। ਇਹ ਸਾਰਾ ਕੁਝ ਉਹਨੇ ਨਿਗਰਾਨੀ ਵਿੱਚ ਕੀਤਾ ਤੇ ਹੁਣ ਜਦੋਂ ਦੌੜ ਦਾ ਸਮਾਂ ਆਇਆ
ਪ੍ਰੀਖਿਆ ਦਾ ਸਮਾਂ ਆਇਆ ਤੇ ਜਿਨ੍ਹਾਂ ਨੇ ਬਹੁਤ ਭਜਾਇਆ ਸੀ ਉਹਨਾਂ ਦੇ ਘੋੜੇ ਵੀ ਅੱਧ ਵਿੱਚ ਡਿੱਗ ਗਏ ਕਿਉਂਕਿ ਭੁੱਖ ਹੱਥੋਂ ਸਤਾਏ ਹੋਏ ਸਨ, ਤ੍ਰੇ ਹੱਥੋਂ ਸਤਾਏ ਗਏ, ਉਹਨਾਂ ਨੂੰ ਕੁਝ ਮਿਲਿਆ ਨਹੀਂ, ਤੇ ਜਿਨ੍ਹਾਂ ਨੇ ਬੜੇ ਮੋਟੇ ਤਾਜੇ ਪਾਲੇ ਸਨ ਉਹਨਾਂ ਕਦੀ ਭਜਾਏ ਨਹੀਂ, ਉਹ ਵੀ ਅਦਵਾਟੇ ਰਹਿ ਗਏ। ਉਸ ਦਾ ਹੀ ਘੋੜਾ ਜਿੱਤਿਆ ਜਿਸ ਨੇ ਸਮੇਂ ਮੁਤਾਬਕ ਸਾਰਾ ਕੁਝ ਸਰੀਰ ਨੂੰ ਸੁੱਖ ਵੀ ਦਿੱਤੇ, ਭੋਜਨ ਵੀ ਦਿੱਤਾ, ਖੁਰਾਕ ਵੀ ਦਿੱਤੀ ਤੇ ਸਰੀਰ ਨੂੰ ਵਾਹਿਆ ਵੀ ਚੰਗੀ ਤਰ੍ਹਾਂ, ਉਹ ਜਿੱਤ ਗਿਆ। ਇਹ ਸਾਖੀ ਘੋੜਿਆਂ ਦੀ ਨਹੀਂ, ਇਹ ਸਾਖੀ ਸਾਡੇ ਸਰੀਰ ਦੀ ਹੈ। ਕੁਝ ਸਰੀਰ ਐਸੇ ਨੇ ਜਿਨ੍ਹਾਂ ਨੇ ਮਰੀਅਲ ਘੋੜਿਆਂ ਵਾਂਗੂ ਬਣ ਗਏ, ਵੀ ਸਾਰਾ ਕੁਝ ਤਿਆਗ ਦਿੱਤਾ, ਵੀ ਸਰੀਰ ਨੂੰ ਸੁੱਖ ਦੇ ਕੇ ਆਨੰਦ ਨਹੀਂ ਮਿਲਦਾ, ਦੁੱਖ ਦੇ ਕੇ ਮਿਲਦਾ, ਉਹ ਵੀ ਨਿਰਸ ਹੋ ਗਏ, ਉਹਨਾਂ ਨੂੰ ਜ਼ਿੰਦਗੀ ਦਾ ਰਸ ਨਹੀਂ ਆਉਂਦਾ। ਤੇ ਕੁਝ ਐਸੇ ਬਣੇ ਜਿਨ੍ਹਾਂ ਨੇ ਘੋੜੇ ਵਾਂਗੂ ਇਹਨੂੰ ਰਜਾਇਆ ਹੀ, ਇਹਦੇ ਤੋਂ ਕੰਮ ਨਹੀਂ ਲਿਆ, ਨਾ ਪਰਉਪਕਾਰ, ਨਾ ਭਲਾ, ਨਾ ਕੁਝ ਵੀ ਨਹੀਂ ਚੰਗਾ ਕੀਤਾ ਸਮਾਜ ਦਾ। ਉਹ ਇੰਨੇ ਕੁ ਇਉਂ ਕਹਿ ਲਈ ਵੀ ਸੰਸਾਰ ਦੇ ਪਦਾਰਥਾਂ ਨੂੰ ਭੋਗ ਭੋਗ ਕੇ ਐਸੇ ਬਣ ਗਏ ਵੀ ਧਰਤੀ ਤੇ ਭਾਰ ਜਾਪਣ ਲੱਗ ਗਏ, ਉਹਨਾਂ ਦਾ ਜੀਵਨ ਵੀ ਬੇਰਸਾ ਹੋ ਗਿਆ। ਕੌਣ ਜਿੱਤਦਾ ਹੈ? ਗੁਰੂ ਸਾਹਿਬ ਕਹਿੰਦੇ ਜਿਹਨੂੰ ਗੁਰਮਤ ਦੀ ਸੋਝੀ ਹੈ, ਜਿਹੜਾ ਸਰੀਰ ਨੂੰ ਸਮੇਂ ਸਿਰ ਭੋਜਨ ਵੀ ਦਿੰਦਾ, ਖੁਰਾਕ ਵੀ ਦਿੰਦਾ, ਸਮੇਂ ਸਿਰ ਇਹਦੇ ਨਾਲ ਸੇਵਾ ਵੀ ਕਰਦਾ, ਸਿਮਰਨ ਵੀ ਕਰਦਾ, ਪਰਉਪਕਾਰ ਵੀ ਕਰਦਾ, ਹਰ ਵਕਤ ਇਸ ਸਰੀਰ ਨੂੰ ਸੰਸਾਰ ਦੇ ਵਿੱਚ ਪਰਉਪਕਾਰ ਲਈ ਵਰਤਦਾ ਤੇ ਇਸ ਸਰੀਰ ਦਾ ਖਿਆਲ ਵੀ ਰੱਖਦਾ, ਉਹ ਸਮਝੋ ਜੀਵਨ ਦੀ ਬਾਜੀ ਨੂੰ ਜਿੱਤ ਜਾਂਦਾ ਤੇ ਉਹ ਪਰਮਾਤਮਾ ਰੂਪੀ ਰਾਜੇ ਦੇ ਘਰ ਉਹਨੂੰ ਇਨਾਮ ਮਿਲਦਾ, ਉਹਨੂੰ ਤੋਹਫਾ ਮਿਲਦਾ ਵੀ ਤੂੰ ਜ਼ਿੰਦਗੀ ਦੀ ਬਾਜੀ ਨੂੰ ਜਿੱਤ ਗਿਆ, ਤੈਨੂੰ ਸੋਝੀ ਆ ਗਈ। ਹੁਣ ਉਹਨਾਂ ਦੀ ਗੱਲ ਕਰਦੇ ਨੇ ਜਿਨ੍ਹਾਂ ਨੇ ਸੋਚਿਆ, ਪਹਿਲਾਂ ਕਿਹਾ ਵੀ ਜਿਹੜੇ ਕਹਿੰਦੇ ਸਨ ਸਰੀਰ ਨੂੰ ਸੁੱਖ ਦੇ ਕੇ ਰਸ ਮਿਲਦਾ, ਹੁਣ ਦਾਤਾ ਜੀ ਕਹਿੰਦੇ ਜਿਨ੍ਹਾਂ ਦੁੱਖ ਦਿੱਤੇ, ਇੱਕ ਨਗਨ ਫਿਰੈ ਦਿਨ ਰਾਤ ਨੀਂਦ ਨਾ ਸੋ ਬਈ, ਨਗਨ ਹੀ ਹੋ ਗਏ, ਸਰੀਰ ਤੇ ਕੋਈ ਵਸਤਰ ਹੀ ਨਹੀਂ ਧਾਰਨ ਕੀਤਾ, ਨੀਂਦ ਵੀ ਤਿਆਗ ਦਿੱਤੀ, ਝਪਕੀ ਲੱਗ ਗਈ ਲੱਗ ਗਈ, ਬੈਠੀ ਰਹਿ ਕੇ ਸੌਣ ਦਾ ਕੰਮ ਹੀ ਛੱਡ ਦਿੱਤਾ, ਕੰਡ ਹੀ ਨਹੀਂ ਧਰਤੀ ਤੇ ਲਾਨਾ, ਇੰਨਾ ਇੰਨੀ ਤਪੱਸਿਆ ਵੀ ਕਈਆਂ ਨੇ ਕੀਤੀ ਹੈ। ਇੱਕ ਅਗਨ ਜਲਾਵੇ ਅੰਗ ਆਪ ਵਿਗੋ ਵਹੀ, ਕਹਿੰਦੇ ਕਈਆਂ ਨੇ ਆਪਣੇ ਸਰੀਰਾਂ ਨੂੰ ਜੇਠ ਹਾੜ੍ਹ ਦੀਆਂ ਗਰਮੀਆਂ ਵਿੱਚ ਧੂਣਿਆਂ ਵਿੱਚ ਤਪਾ ਦਿੱਤਾ, ਧੂਣੀਆਂ ਲਾ ਕਰਕੇ ਬੈਠ ਗਏ, ਵਿਣ ਨਾਵੈ ਤਨ ਛਾਰ ਕਿਆ ਕਹਿ ਰੂਬਈ। ਗੁਰੂ ਸਾਹਿਬ ਕਹਿੰਦੇ ਇਹ ਸਾਰਾ ਕੁਝ ਝੂਠ ਹੈ, ਛਾਰ ਹੈ, ਵਿਣ ਨਾਵੈ। ਜੇ ਪਰਮਾਤਮਾ ਨਾਲ ਪ੍ਰੇਮ ਨਹੀਂ ਪਾਇਆ, ਪਰਮਾਤਮਾ ਦੀ ਭਗਤੀ ਨਹੀਂ ਕੀਤੀ, ਫਿਰ ਨਾ ਸੁਖ ਪ੍ਰਵਾਨ ਨੇ ਤੇ ਨਾ ਸਰੀਰ ਦੀ ਪੀੜਾ ਪ੍ਰਵਾਨ ਹੈ। ਸੋਹਣ ਖਸਮ ਦੁਆਰ ਜੇ ਸਤਿਗੁਰ ਸੇਵਹੀ, ਰੱਬ ਦੇ ਘਰ ਅੰਦਰ ਕੌਣ ਪ੍ਰਵਾਨ ਹੁੰਦੇ ਨੇ, ਰੱਬ ਦੇ ਘਰ ਅੰਦਰ ਕਿੰਨਾ ਨੂੰ ਇੱਜ਼ਤ ਪੱਤ ਮਿਲਦੀ ਹੈ, ਜੋ ਪਰਮਾਤਮਾ ਦੇ ਦਰ ਤੋਂ ਪਰਮਾਤਮਾ ਦੇ ਘਰੋਂ ਇਹ ਸਰੀਰ ਲੈ ਕੇ ਆਏ ਨੇ, ਇਸ ਸਰੀਰ ਦਾ ਖਿਆਲ ਧਰਮ ਵਿੱਚ ਰਹਿ ਕਰਕੇ, ਇਸ ਸਰੀਰ ਦਾ ਖਿਆਲ ਸਹਿਜ ਸੰਤੋਖ ਤੇ ਸਬਰ ਵਿੱਚ ਰਹਿ ਕਰਕੇ, ਇਮਾਨਦਾਰੀ ਨਾਲ ਮਾਨਵਤਾ ਵਿੱਚ ਰਹਿ ਕੇ ਕਰਕੇ, ਤੇ ਇਸ ਸਰੀਰ ਨਾਲ ਵਾਹਿਗੁਰੂ ਦੀ ਭਗਤੀ, ਮਨੁੱਖਤਾ ਦੀ ਸੇਵਾ ਕਰਦੇ ਨੇ, ਉਹਨਾਂ ਲੋਕਾਂ ਨੂੰ ਰੱਬ ਦੇ ਘਰ ਅੰਦਰ ਪ੍ਰਵਾਨਗੀ ਮਿਲਦੀ ਹੈ, ਉਹ ਜੀਵਨ ਦੀ ਬਾਜੀ ਜਿੱਤ ਜਾਂਦੇ ਨੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਅੱਜ ਇਸ 15ਵੀਂ ਪੌੜੀ ਦੇ ਵਿੱਚ ਇਹ ਬਖਸ਼ਿਸ਼ ਮਿਹਰਾਮਤ ਕੀਤੀ ਹੈ। ਗੁਰੂ ਕਿਰਪਾ ਕਰੇ ਸਾਨੂੰ ਦਰੋਂ ਕਰੋਂ ਚੜ੍ਹਦੀ ਕਲਾ, ਨਾਮਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਵਾਜਨ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਦਾ ਕੀਰਤਨ, ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ ਸਰਵਣ ਕਰੀਏ ਜੀ। ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰ ਨਾਨਕ ਲਈ ਧਿਆਏ ਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰ ਗੋਬਿੰਦਨੋ ਸਿਮਰਾ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਚਿੱਠੇ ਸਬਦ ਹਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਟੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਨਿੱਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆ ਰਹੇ ਨੇ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਗੁਰਦਾਸ ਸਾਹਿਬ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖੋ ਜਹ ਜਹ ਖਾਲਸਾ ਜੀ ਸਾਹਿਬ ਤਹਤ ਹਰ ਸ਼ਰਿਆ ਦੇਖ ਤੇ ਫਤਿਹ ਬਿਰਧ ਕੀ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਰੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸ਼ਾ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਮੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰਾ ਕਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਸਰਾਈ ਦੇ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੇ ਨਿਮਾਣਿਓ ਕੇ ਮਾਨ ਨਿਤਾਣਿਓ ਕੇ ਤਾਨ ਉੱਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂ ਤੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਨ ਸੰਗਤਾਂ ਦੂਰ ਦੁਰਾਡੇ ਵਿੱਚ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸੁਪਨਾ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਦਰ ਘਰ ਦੇ ਸੇਵਕ ਮਧੂ ਸਹਿਗਲ ਦੀ ਦੇਹ ਰੋਗਤਾ ਵਾਸਤੇ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਿਰਪਾ ਕਰਨੀ ਸੇਵਕ ਪਰਿਵਾਰ ਨੂੰ ਦੇਹ ਰੋਗਤਾ ਦੇ ਦਾਨ ਬਖਸ਼ਿਸ਼ ਕਰਨੇ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਇਸ਼ਾਨ ਅੰਜਲੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਧੰਨਵਾਦ ਕਰਦੇ ਅਰਦਾਸ ਬੇਨਤੀ ਕਰਦੇ ਹਨ ਕਿਰਪਾ ਕਰਨੀ ਬੱਚਿਆਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਅਮਨ ਆਰੀਆ ਅੰਕਿਤ ਰੇਸ਼ਮ ਮਹਾਰਾਜ ਜੀ ਇਹਨਾਂ ਦੀ ਚੜ੍ਹਦੀ ਕਲਾ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਕਿਰਪਾ ਕਰਨੀ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਬੇਟਾ ਇਸ਼ਾਨ ਲਕਸ਼ਮਣ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਧੰਨਵਾਦ ਕਰਦੇ ਅਰਦਾਸ ਬੇਨਤੀ ਕਰਦੇ ਨੇ ਕਿਰਪਾ ਕਰਨੀ ਬੱਚੇ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸਹੀ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅਗਿਆ ਪਹੀ ਅਕਾਲ ਕੇ ਤਵੀ ਚਲਾਇਓ ਸਤਿ ਸਿਖਣ ਕੋ ਹੁਕਮ ਹੈ ਗੁਰੂ ਮਾਨਿਓ
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀ ਹੈ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਵਰੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਾਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀੜੇ ਸੰਭਾਲੀਅਨ ਦੇਖੇਗਾ ਦੇਵਣਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੰਵਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਸੱਜਣ ਸਿਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹ ਪਹੁੰਚਾ ਸਦੜੇ ਨਿਤ ਪਵਨ ਸਦਨਹਾਰਾ ਸਿਮਰੀਏ ਨਾਨਕ ਸਿਧ ਅਵਨ ਰਾਗਾਸਾ ਮਹੱਲਾ ਪਹਿਲਾ ਸ਼ੇਅ ਘਰ ਸ਼ੇਅ ਗੁਰ ਸ਼ੇਅ ਉਪਦੇਸ਼ ਗੁਰ ਗੁਰ ਇੱਕ ਵੇਸ ਅਨੇਕ ਬਾਬਾ ਜੈ ਘਰ ਕਰਕੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ ਵਿਸਵੇ ਚਸਿਆਂ ਘੜੀਆਂ ਪਹਿਰਾ ਚਿੱਤੀ ਵਾਰੀ ਮਾਹੋ ਹੋਆ ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਬੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮਹਿਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬੰਦਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਭੇਰੀ ਰਹਾਓ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਹੋ ਸਹਿਸ ਮੂਰਤਨ ਨਾਇਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵ ਹੈ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨੰਦਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰਿੰਗ ਕਉ ਹੋਏ ਜਾਤੇ ਤੇਰਾ ਨਾਇ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡੋ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜੁਲੀ ਪੁਨ ਵੱਡਾ ਹੈ ਕਰ ਡੰਡਾਉਤ ਪੁਨ ਵੱਡਾ ਹੈ ਰਹਾਓ ਸਾਗਤ ਹਰ ਰਸ ਸਾਧ

0: उसने सुन ले अंदर जा
1: चलो ठीक है भाई
2: ठीक है जी।

Mm-hmm.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਗੁਰਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ। ਕਰ ਇਸਨਾਨ ਗ੍ਰਹਿ ਆਏ, ਅਨੰਦ ਮੰਗਲ ਸੁਖ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਦਾ ਤਾਰ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਵਡਭਾਗੀ ਹੋ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੇ ਚਰਨ ਪਰਸਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ, ਜੋ ਸੋਰਠ ਰਾਗ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਦਾਤਾਰ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਗਏ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅੰਗ 621 ਅਤੇ 22 ਉੱਪਰ ਸਭਾਇਮਾਨ ਹਨ। ਪੰਚਮ ਪਾਤਸ਼ਾਹ ਜੀ ਨੇ ਇਹ ਮਿਹਰਾਮਤ ਬਖਸ਼ਿਸ਼ ਕੀਤੀ ਹੈ ਕਿ ਉਸ ਪੂਰੇ ਗੁਰੂ ਦੀ ਪੂਰੀ ਬਖਸ਼ਿਸ਼ ਦਾ ਸਦਕਾ, ਪੂਰੇ ਗੁਰੂ ਦੀ ਪੂਰੀ ਕਿਰਪਾ ਦੇ ਸਦਕਾ ਉਸਨੇ ਸਾਰੀਆਂ ਇੱਛਾਵਾਂ ਲੋਚਾਵਾਂ ਜੀਵ ਦੀਆਂ ਪੂਰੀਆਂ ਕਰ ਦਿੱਤੀਆਂ ਹਨ। ਵਾਹਿਗੁਰੂ ਦੇ ਨਾਮ ਦੇ ਪਿਆਰ ਨਾਲ ਜੁੜਨ ਵਾਲੇ, ਗੁਰੂ ਦੀ ਬਖਸ਼ਿਸ਼ ਦੇ ਨਾਲ ਜੁੜਨ ਵਾਲੇ ਜੋ ਵੀ ਜੀਵ ਹਨ, ਉਹ ਸਦਾ ਹੀ ਆਨੰਦ ਮੰਗਲ ਖੁਸ਼ੀ ਪ੍ਰਾਪਤ ਕਰਦੇ ਹਨ, ਕਿਉਂਕਿ ਗੁਰੂ ਦਾ ਮਾਰਗ, ਪ੍ਰਭੂ ਪਿਆਰਿਆਂ ਦਾ ਮਾਰਗ ਧਰਮ ਦਾ ਮਾਰਗ ਹੈ ਅਤੇ ਭਾਗਾਂ ਵਾਲੇ ਹੀ ਉਸ ਮਾਰਗ 'ਤੇ ਚੱਲਦੇ ਹਨ। ਜਿਨ੍ਹਾਂ ਨੂੰ ਉਹ ਮਾਰਗ ਨਸੀਬ ਹੁੰਦਾ ਹੈ, ਉਹਨਾਂ ਦੇ ਦੁੱਖ ਕਲੇਸ਼ ਦਰਿੱਦਰ ਮਿਟ ਜਾਂਦੇ ਨੇ ਅਤੇ ਉਹਨਾਂ ਦੇ ਹਿਰਦੇ ਰੂਪੀ ਘਰ ਦੇ ਅੰਦਰ ਪਰਮਾਤਮਾ ਦੀ ਬਖਸ਼ਿਸ਼ ਰੂਪੀ ਆਨੰਦ ਜਿਹੜਾ ਹੈ ਉਹ ਸਦੀਵ ਕਾਲ ਲਈ ਆ ਕੇ ਵਸ ਜਾਂਦਾ। ਸਤਿਗੁਰੂ ਜੀ ਨੇ ਬਖਸ਼ਿਸ਼ ਮਿਹਰਾਮਤ ਕੀਤੀ ਹੈ। ਅੱਜ ਦਾ ਦਿਨ ਇਤਿਹਾਸਿਕ ਮਹਾਨ ਦਿਹਾੜਾ ਹੈ। ਸਾਹਿਬ ਸਤਿਗੁਰੂ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਹੀ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਬਠਿੰਡੇ ਵਿਖੇ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਤਾਰ ਪਿਤਾ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਅੰਮ੍ਰਿਤ ਗ੍ਰੰਥ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਅੰਕਿਤ ਕਰਕੇ ਦਰਜ ਕਰਕੇ ਅੱਜ ਸੰਪੂਰਨਤਾ ਬਖਸ਼ਿਸ਼ ਕੀਤੀ ਸੀ। ਸੋ ਅੱਜ ਦੇ ਦਿਹਾੜੇ ਨੂੰ ਸਿੱਖ ਜਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੰਪੂਰਨਤਾ ਦਿਵਸ ਦੇ ਰੂਪ ਵਿੱਚ ਮਨਾਉਂਦਾ ਹੈ। ਸੰਪਾਦਨਾ ਗੁਰੂ ਪੰਚਮ ਪਾਤਸ਼ਾਹ ਜੀ ਨੇ ਕੀਤੀ ਹੈ। ਸੰਪੂਰਨਤਾ ਅਤੇ ਗੁਰਿਆਈ ਦੀ ਦਾਤ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਅੱਜ ਵੀ ਸ੍ਰੀ ਦਮਦਮਾ ਸਾਹਿਬ ਗੁਰਦੁਆਰਾ ਲਿਖਣਸਰ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਸ ਇਤਿਹਾਸ ਦੀ ਗਵਾਹੀ ਭਰਦਾ ਹੈ ਜਿੱਥੇ ਭਾਈ ਮਨੀ ਸਿੰਘ ਜੀ ਦੁਆਰਾ ਸਤਿਗੁਰਾਂ ਨੇ ਪਾਵਨ ਸਰੂਪ ਲਿਖਵਾਇਆ, ਬੀੜ ਲਿਖਵਾਈ ਅਤੇ ਬੇਅੰਤ ਸਿੰਘਾਂ ਨੇ, ਸਿੱਖਾਂ ਨੇ ਗੁਰੂ ਸਾਹਿਬ ਜੀ ਦੇ ਇਸ ਮਹਾਨ ਕਾਰਜ ਵਿੱਚ ਆਪਣੀਆਂ ਸੇਵਾਵਾਂ ਬਖਸ਼ਿਸ਼ ਕਰਕੇ ਧੰਨਤਾ ਦੇ ਯੋਗ ਬਣੇ। ਸੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੰਪੂਰਨਤਾ ਦਿਵਸ ਦੀਆਂ ਆਪ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ। ਸਤਿਗੁਰੂ ਜੀ ਕਿਰਪਾ ਕਰਨ, ਸਤਿਗੁਰੂ ਜੀ ਦੀ ਬਾਣੀ ਸਦਾ ਕਲਯੁਗੀ ਜੀਵਾਂ ਦੇ ਹਿਰਦਿਆਂ ਵਿੱਚ ਪ੍ਰਕਾਸ਼ ਕਰਦੀ ਰਹੇ, ਚਾਨਣ ਮੁਨਾਰਾ ਬਣਦੀ ਰਹੇ। ਆਓ ਹੁਣ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ ਹੋਣਗੇ ਜੀ। ਪਿਆਰ ਸਹਿਤ ਹਾਜ਼ਰੀਆਂ ਭਰਨੀਆਂ ਹਨ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ।

0: ਜੇ ਮਾਤ ਪਿਤਾ ਸਤਮੀਤ ਨਾ ਭਾਈ
1: ਮਨੁਹਾ ਨਾਮ ਤੇਰੇ ਸੰਗ ਸਹਾਈ
0: ਜੇ ਮਹਾ ਪਿਆਨ ਦੂਜਮ ਦਲ
1: ਕੇਵਲ ਨਾਮ ਸੰਗ ਤੇਰੇ ਚਲੇ
0: ਮੁਤਕੁਲ ਹੋਵੇ ਅਤ ਭਾਰੀ
1: ਹਰ ਕੋ ਨਾਮ ਕਿਨ ਮਾਹਿ ਉਦਾਰੀ।

0: ਉਪਰ ਚਾਰ
1: ਕਮੰਤ ਜੇ ਕਰਕੇ
0: ਨਾਨਕ ਹਰ ਹਰ ਅੰਮ੍ਰਿਤ ਵਰਤੈ
1: ਭਗਤ ਜਨਾ ਕੀ ਵਰਤ ਨਾਮ
0: ਸੰਤ ਜਨਾ ਕੈ ਮਨ ਬਿਸਰਾ
1: ਹਰ ਕਾ ਨਾਮ ਦਾਸ ਕੀ ਓਟ
0: ਹਰ ਕੈ ਨਾਮ ਉਤਰੇ ਜਨ ਕੋਟ
1: ਹਰ ਜਸ ਕਰ ਸੰਦਨ ਰਾਤ
0: ਹਰ ਹਰ ਔਖਤ ਸਾਧ ਕਮਾਤ
1: ਹਰ ਜਨ ਕੇ ਹਰ ਨਾਮ ਨਿਦਾਨ
0: ਪਾਰ ਬ੍ਰਹਮ ਜਨ ਕੀ ਨੋ ਦਾਨ
1: ਮਨ ਤਨ ਰੰਗ ਰਤੇ ਰੰਗੇ ਕੈ
0: ਨਾਨਕ ਜਨ ਕੈ ਬਿਰਤ ਵਿਵੇਕੈ
1: ਹਰ ਕਾ ਨਾਮ ਜਨ ਕੋ ਮੁਗ ਜੁਗਤ
0: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ
0: ਹਰ ਨਾਮ ਜਪਤ ਕਾ ਪਰੈ ਨ ਭੰਗ
1: ਹਰ ਕਾ ਨਾਮ ਜਨ ਕੀ ਵਡਿਆਈ
0: ਹਰ ਕੈ ਨਾਮ ਜਨ ਸੋਭਾ ਪਾਈ
1: ਹਰ ਕਾ ਨਾਮ ਜਨ ਕੋ ਭੋਗ ਜੋ
2: ਹਰ ਨਾਮ ਜਪਤ ਕਸ਼ਨਾ ਹੈ।

0: ਗਿਆਨ ਸਭ ਧਿਆਨ
1: ਅਠ ਸ਼ਾਸਤਰ ਸਿਮਰਤ ਵਿਖਿਆਨ
0: ਯੋਗ ਅਭਿਆਸ ਕਰਮ ਤ੍ਰਮ ਕਿਰਿਆ
1: ਸਗਲ ਤਿਆਗ ਬਨ ਮਤੇ ਫਿਰਿਆ
0: ਅਨੇਕ ਪ੍ਰਕਾਰ ਕੀਏ ਬਹੁ ਜਤਨਾ
1: ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਇਓ ਮੈਂ ਕਰ ਰਾਤੀ
1: ਵਰਤ ਨੇਮ ਕਰੈ ਬਹੁ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪਿਆ ਇਕ ਵਾਰ
0: ਨੌ ਖੰਡ ਪ੍ਰਿਤ ਮੇ ਫਿਰੈ ਤਿਰ ਜੀਵੈ
1: ਮਹਾ ਉਦਾਸ ਤੁਪੀ ਸਰ ਥੀਵੈ
0: ਅਗਨ ਮਾਹੇ ਹੋ ਮਤ ਪ੍ਰਾਣ
1: ਕੰਨੀ ਕਸਵ ਹੈ ਵਰ ਭੂਮ ਦਾਨ
0: ਨਿਵਲੀ ਕਰਮ ਕਰੈ ਬਹੁ ਆਸਨ
1: ਜੈਨ ਬਾਰਕ ਸੰਜਮ ਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੈ
1: ਤਾਉ ਭੀ ਹੋਮੈ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰਗਛ ਨਾਹੇ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
0: ਮਨ ਕਾਮਨਾ ਦੀ ਹਿਰਦੇ ਚੁੱਟੈ
1: ਗਰਭ ਗੁਮਾਨ ਮਨ ਤੇ ਹੁਟੈ
0: ਸੋਚ ਕਰੈ ਦਿਨ ਸਵਾਰ ਰਾਤ
1: ਮਨ ਕੀ ਮੈਲ ਨ ਤਨ ਤੇ ਜਾਤ
0: ਸਾਧਨਾ ਕਰੈ
1: ਮਨ ਤੇ ਕਬੂ ਨ ਭਿਖਿਆ ਟਰੈ
0: ਜਲ ਤੋ ਵੈ ਬਹੁ ਦੇ ਅਨੀਦ
1: ਸ਼ੁਧ ਕਾ ਹੋਇ ਕਾਚੀ ਭੀਤ
0: ਮਨ ਹਰ ਕੇ ਰਾਮ ਕੀ ਮਹਿਮਾ ਊਚ
1: ਨਾਨਕ ਨਾਮ ਉਦਰੇ ਪਤਿਤ ਬਹੁਮੂਚ
0: ਬਹੁਤ ਸਿਆਣਪ ਜਮ ਕਾ ਪੌ ਵਿਆਪੈ
1: ਅਨੇਕ ਜਤਨ ਕਰ ਤ੍ਰਿਸ਼ਨਾ ਧਰਾਪੈ
0: ਏਕ ਅਨੇਕ ਅਗਨ ਨਹੀਂ ਬੁਝੈ
1: ਊਟ ਉਪਾਵ ਤਰ ਗਹਿ ਨਹੀਂ ਸਿਜੈ
0: ਝੂਠ ਸੁਨਾਹੀ ਉਪਯਾਲ
1: ਉਹੇ ਵਿਆਪੈ ਮਾਇਆ ਜਾਲ
0: ਅਮਰ ਕਰਤੂਤ ਸਗਲੀ ਜਮ ਡਾਨੈ
1: ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿ ਸੁਭਾਏ
0: ਆਪ ਪਦਾਰਥ ਜੇ ਕੋ ਮੰਗੈ
1: ਸਾਜਨਾ ਕੀ ਸੇਵਾ ਲਾਗੈ
0: ਆਪ ਨਾ ਦੁਖ ਮਿਟਾਵੈ
1: ਹਰ ਹਰ ਨਾਮ ਹਿਰਦੈ ਸਦਗਾਵੈ
0: ਜੇ ਕੋ ਆਪਣੀ ਸੁਭਾ ਲੋਰੈ
1: ਸਾਧ ਸੰਗੇ ਹੋਂ ਮੈਂ ਛੂਰੈ
0: ਜੇ ਕੋ ਜਨਮ ਮਰਨ ਤੇ ਡਰੈ
1: ਸਾਜਨਾ ਕੀ ਸਰਨੀ ਫਰੈ
0: ਜਿਸ ਜਨ ਕੋ ਪ੍ਰਦਰਸ ਪਿਆਸਾ
1: ਨਾਨਕ ਤਾਕੈ ਬਲ ਬਲ ਜਾਸਾ
0: ਸਗਲ ਪੁਰਖ ਮਹਿ ਪੁਰਖ ਪ੍ਰਧਾਨ
1: ਸਾ ਸੰਗ ਜਾਕਾ ਮਿਟੈ ਅਭਿਮਾਨ
0: ਆਪਸ ਕੋ ਜੋ ਜਾਣੇ ਨੀਚਾ
1: ਤੂ ਗਣੀਐ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕਿਰੀਨਾ
1: ਹਰ ਹਰ ਨਾਮ ਤਿਨ ਘਟ ਘਟ ਚੀਨਾ
0: ਮਨ ਆਪਣੇ ਤੇ ਬੁਰਾ ਮਿਠਾਨਾ
1: ਦੇਖੈ ਸਗਲ ਸ੍ਰਿਸ਼ਟ ਸਾਜਨਾ
0: ਦੁਖ ਦੁਖ ਜਨ ਸਮ ਦ੍ਰਿਸ਼ਟੇਤਾ
1: ਨਾਨਕ ਪਾਪ ਪੁੰਨ ਨਹੀਂ ਲੇਪਾ

0: ਬਨਹਾਰ ਸੁਆਮੀ
1: ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਨ ਹੋ ਆਪੇ
1: ਆਪਣ ਸੰਗਾ ਪ੍ਰਭਰਾਤੇ
0: ਤੁਮਰੀ ਉਸਤਤਮ ਤੇ ਹੋਏ
1: ਨਾਨਕ ਕਵਰ ਨਾ ਜਾਣ ਸੁਕੋਏ
0: ਸਰਵ ਧਰਮ ਮੈਂ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉਤਮ ਕਿਰਿਆ
1: ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
1: ਹਰ ਕੋ ਜਸੁਨ ਰਸਨ ਬਖਾਨੀ

0: ਬਿਰਧ ਭਇਆ ਉਪਰ ਸਾਖ ਸੈਨ ਇਹੋ ਨਿਰਗੁਣ ਗੁਣ ਕਛੂ ਨ ਬੂਝੈ
1: ਨਾਨਕ ਸੀਜੈ
0: ਜਿਹ ਪ੍ਰਸਾਦ ਧਾਰੂ ਪਰ ਸੁਖ ਬਸਹਿ ਜਿਹ ਪ੍ਰਸਾਦ ਪੀ ਵਹਿ ਸੀਤਲ ਜਲਾ ਜਿਹ ਪ੍ਰਸਾਦ ਭੋਗੈ ਸਭ ਰਸਾ।

0: ਜੋ ਠਾਕੁਰ ਸਤ ਸਦਾ ਹਜੂਰੇ ਜਾਕੀ ਟਹਿਲ ਪਾਵੇ ਦਰਗਹਿ ਮਾਨ ਸਦਾ ਸਦਾ ਓ ਭੁੱਲਣ ਹਾਰ ਰਤਨ ਤਿਆਗ ਕੌਡੀ ਸੰਗਰਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ
1: ਦੂਰ ਪਰਾਨੈ
0: ਛੋੜ ਜਾਏ ਤਿਸਕਾ ਸ਼ਰਮ ਕਰੈ ਚੰਦਨ ਲੇਪ ਉਤਾਰੈ ਧੋਏ ਅੰਧ ਕੂਪ ਮੈਂ ਪਤਤ ਬਿਕਰਾਲ ਕਰਤੂਤ ਪਸ਼ੂ ਕੀ ਮਾਂਸ ਜਾਤ ਬਾਹਰ ਪੇਖੰਥਰ ਮਲ ਮਾਇਆ।

0: ਮਿਥਿਆਪ ਸੁਪਰਕਰਤ ਗੁਮਾਨ
1: ਅਸਤਰ ਭਗਤ ਸਾਰ ਕੀ ਸਰਣ
0: ਨਾਨਕ ਜਪ ਜਪ ਜੀਵੈ ਹਰ ਕੇ ਚਰਨ
1: ਮਿਥਿਆ ਸਰਵਣ ਪਰ ਨਿੰਦਾ ਸੁਣੇ
0: ਮਿਥਿਆ ਹਸਤ ਪਰ ਦਰਬ ਕੋ ਹੀ ਰਹੇ
1: ਮਿਥਿਆ ਨੇਤਰ ਭੇਗਤ ਪਰ ਤੁਰਿਆ ਰੂਪਾਦ
0: ਮਿਥਿਆ ਰਸਨਾ ਭੋਜਨ ਅਨਸਵਾਦ
1: ਮਿਥਿਆ ਚੰਨ ਪਰ ਵਿਕਾਰ ਕੋ ਧਾਵੇ
0: ਮਿਥਿਆ ਮਨ ਪਰ ਲੋਭ ਲੁਭਾਵੇ
1: ਮਿਥਿਆ ਤਨ ਨਹੀਂ ਪਰ ਵਿਕਾਰਾ
0: ਮਿਥਿਆ ਬਾਸ ਲੇਤ ਵਿਕਾਰਾ
1: ਬਿਨ ਬੂਝੇ ਮਿਥਿਆ ਸੁਖ ਪਏ
0: ਸਫਲ ਦੇ ਨਾਨਕ ਹਰ ਹਰ ਨਾਮ ਲੈ

0: ਸੰਗਤ ਸੇ ਸਭ ਕਾਮ
1: ਕਿਉਂ ਕਿਰਪਨ ਕੇ ਨਿਰਾਰਥ ਧਾਮ
0: ਤਨ ਤਨ ਤ੍ਰਿਜਨ ਜੇ ਕਟ ਵਸੇ ਹੋਰ ਨਾਉ
1: ਨਾਨਕ ਤਾਕੈ ਬਲ ਬਲ ਜਾਉ
0: ਰਹਿਤ ਅਵਰ ਕਚੇ ਅਵਰ ਕਮਾਵਤ
1: ਮਾਨੀ ਪ੍ਰੀਤ ਮੁਖੋ ਗੰਢ ਲਾਵਤ
0: ਜਾਣਨ ਹਾਰ ਪ੍ਰਭ ਪ੍ਰਵੀਨ
1: ਬਾਹਰ ਭੇਦ ਨ ਕਾਹੂ ਭੀਨ
0: ਅਵਰ ਉਪਦੇਸੇ ਆਪ ਨਾ ਕਰੇ
1: ਆਵਤ ਜਾਵਤ ਜਨ ਮੈਂ ਮਰੈ
0: ਇਸਕੇ ਅੰਤਰ ਵਸਨ ਅੰਕਾਰ
1: ਇਸਕੀ ਸੀਖ ਕਰੈ ਸੰਸਾਰ
0: ਜੋ ਤੁਮ ਪਾਨੇ ਤਿਨ ਪ੍ਰਭ ਜਾਤਾ
1: ਨਾਨਕ ਜਨ ਚਰਨ ਪਰਾਤਾ
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ
1: ਆਪਣਾ ਕੀਆ ਆਪ ਮਾਨੇ
0: ਆਪੇ ਆਪ ਕਰਤ ਨਵੇਰਾ
1: ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ
0: ਪਾਪ ਸਿਆਣਪ ਸਗਲ ਤੇ ਰਹਿਤ
1: ਸਭ ਕਛ ਜਾਣੇ ਆਤਮ ਕੀ ਰਹਿਤ
0: ਜਿਸ ਪਾਵੇ ਤੁਸ ਲਾਏ ਲੜ ਲਾਏ।

0: ਆਨੰਦਾ
1: ਸਾਧ ਸੰਗ ਜਾਣੇ ਪਰਮ ਆਨੰਦਾ
0: ਸਾਧ ਕੇ ਸੰਗ ਨਾਹੀ ਹੋ ਤਾਪ
1: ਸਾਧ ਕੇ ਸੰਗ ਸਜੇ ਸਭ ਆਪ
0: ਆਪੇ ਜਾਣੇ ਸਾਧ ਵਡਾਈ
1: ਨਾਨਕ ਸਾਧ ਪ੍ਰਭੁ ਬਣਾਈ
0: ਸਾਧ ਕੇ ਸੰਗ ਨਾ ਕਬਹੁ ਧਾਵੈ
1: ਸਾਧ ਕੇ ਸੰਗ ਸਦਾ ਸੁਖ ਪਾਵੈ
0: ਸਾਧ ਸੰਗ ਬਸਤ ਗੁਚਰ ਲਹਿ
1: ਸਾਧੂ ਕੇ ਸੰਗ ਅਜਰ ਸਹਿ
0: ਸਾਧ ਕੇ ਸੰਗ ਬਸੈ ਥਾਨ ਉੱਚੈ
1: ਸਾਧੂ ਕੇ ਸੰਗ ਮਹਿਲ ਪੂਛੈ
0: ਸਾਧ ਕੇ ਸੰਗ ਤਿੜੈ ਸਭ ਧਰਮ
1: ਸਾਧ ਕੇ ਸੰਗ ਕੇਵਲ ਪਾਰ ਬ੍ਰਹਮ
0: ਸਾਧ ਕੇ ਸੰਗ ਪਾਈ ਨਾਮ ਨਿਧਾਨ
1: ਨਾਨਕ ਸਾਧੂ ਕੇ ਕਰਵਾਨ
0: ਸਾਧ ਕੇ ਸੰਗ ਸਭ ਕੁਲ ਉਧਾਰੈ
1: ਸਾਧ ਸੰਗ ਸਾਜਨ ਮੀਤ ਕਟਮ ਨਿਸਤਾਰੇ
0: ਸਾਧੂ ਕੈ ਸੰਗ ਸੋ ਧਨ ਪਾਵੈ
1: ਜਿਸ ਤਨ ਤੇ ਸਭ ਕੋ ਵਰਸਾਵੈ
0: ਸਾਧ ਸੰਗ ਧਰਮ ਰਾਇ ਕਰੇ ਸੇਵਾ
1: ਸਾਧ ਕੇ ਸੰਗ ਸੋਭਾ ਸੁਰ ਦੇਵਾ
0: ਸਾਧੂ ਕੈ ਸੰਗ ਪਾਪ ਲਾਇਨ
1: ਸਾਧ ਸੰਗ ਮਟ ਗਾਇਨ।

0: ਸਰਬ ਥਾਨ ਗਮ,
1: ਨਾਨਕ ਸਾਧਕੇ ਸੰਗ ਸਬਲ ਜਨਮ,
0: ਸਾਧਕ ਸੰਗ ਨਹੀਂ ਕਛ ਕਾਲ,
1: ਦਰਸ਼ਨ ਭੇਟ ਦਹੋਤ ਨਿਆਨ,
0: ਸਾਧਕ ਸੰਗ ਕਲੂਖਤ ਹਰੇ,
1: ਸਾਧਕ ਸੰਗ ਨਰਕ ਪਰ ਹਰੇ,
0: ਸਾਧਕ ਸੰਗ ਈਹਾਂ ਊਹਾਂ ਸੁਹੇਲਾ,
1: ਸੰਗ ਵਿਚਰਤ ਅਰ ਮੇਲਾ,
0: ਜੋ ਇੱਛਾ ਸੋਈ ਫਲ ਪਾਵੇ,
1: ਸਾਧਕ ਸੰਗ ਨ ਬਿਰਥਾ ਜਾਵੇ,
0: ਪਾਰ ਬ੍ਰਹਮ ਸਾਧ ਰਿਤ ਵਸੈ,
1: ਨਾਨਕ ਉਦਰੇ ਸਾਧ ਸੁਨ ਸੈ,
0: ਸਾਧਕ ਸੰਗ ਸੁਨੋ ਹਰ ਨਾਉ,
1: ਸਾਧ ਸੰਗ ਹਰ ਕੇ ਗੁਣ ਗਾਓ,
0: ਸਾਧਕ ਸੰਗ ਨਾ ਮਨ ਤੇ ਬਿਸਰੈ,
1: ਸਾਧ ਸੰਗ ਸਰਬ ਨਸਰੈ,
0: ਸਾਧਕ ਸੰਗ ਲੱਗੈ ਪ੍ਰਭ ਮੀਠਾ,
1: ਸਾਧੂ ਕੇ ਸੰਕਟ ਕਢੀਠਾ,
0: ਸਾਧ ਸੰਗ ਭਏ ਆਗਿਆਕਾਰੀ,
1: ਸਾਧ ਸੰਗਤ ਭਈ ਉਮਾਰੀ,
0: ਸਾਧਕ ਸੰਗ ਮਿੱਟੇ ਸਭ ਰੋਗ,
1: ਨਾਨਕ ਸਾਧ ਮਿੱਟੇ ਸੰਜੋਗ,
0: ਸਾਧ ਕੀ ਮਹਿਮਾ ਵੇਦ ਨਾ ਜਾਣ ਹੈ,
1: ਸੁਨੇ ਦੇ ਤਬ ਗਿਆਨ,
0: ਸਾਧ ਕੀ ਉਪਮਾ ਤੇ ਗੁਣ ਤੇ ਦੂਰ,
1: ਸਾਧ ਕੀ ਉਪਮਾ ਰਹੀ ਭਰਪੂਰ,
0: ਸਾਧ ਕੀ ਸੋਭਾ ਕਾ ਨਾਹੀ ਅੰਤ,
1: ਸਾਧ ਕੀ ਸੋਭਾ ਸਦਾ ਬੇਅੰਤ,
0: ਸਾਧ ਕੀ ਸੋਭਾ ਊਚ ਤੇ ਉੱਚੀ,

0: ਪਰਮਾਇਆ
1: ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ
0: ਬ੍ਰਹਮ ਗਿਆਨੀ ਸਦਾ ਸੰਗਤ ਸੀ
1: ਬ੍ਰਹਮ ਗਿਆਨੀ ਕੀ ਦ੍ਰਿਸ਼ ਅੰਮ੍ਰਿਤ ਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ
1: ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ
0: ਬ੍ਰਹਮ ਗਿਆਨੀ ਕਾ ਭੋਜਨ ਗਿਆਨ
1: ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ

0: ਬ੍ਰਹਮ ਗਿਆਨੀ ਕਾ ਦਰਸ ਬੜਭਾਗੀ ਪਈਏ,
1: ਬ੍ਰਹਮ ਗਿਆਨੀ ਕੋ ਬਲ ਬਲ ਜਾਈਏ,
0: ਬ੍ਰਹਮ ਗਿਆਨੀ ਕੋ ਖੋਜੇ ਮੇਸਰ,
1: ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ,
0: ਗਿਆਨੀ ਕੀ ਕੀਮਤ ਨਾਏ,
1: ਬ੍ਰਹਮ ਗਿਆਨੀ ਕੈ ਸਗਲ ਮਨ ਮਾਰੇ,
0: ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ,
1: ਬ੍ਰਹਮ ਗਿਆਨੀ ਕੋ ਸਦਾ ਆਦੇਸ਼,
0: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਦਾਖਰ,
1: ਬ੍ਰਹਮ ਗਿਆਨੀ ਸਰਬ ਕਾ ਠਾਕੁਰ,
0: ਬ੍ਰਹਮ ਗਿਆਨੀ ਕੀਮਤ ਕੌਣ ਵਿਖਾਨੇ,
1: ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ,
0: ਬ੍ਰਹਮ ਗਿਆਨੀ ਕਾ ਅੰਤ ਨਾ ਪਾਰ,
1: ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ,
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ,
1: ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ,
0: ਬ੍ਰਹਮ ਗਿਆਨੀ ਮੁਕਤ ਬ੍ਰਹਮ ਗਿਆਨੀ ਮੁਕਤ ਜੁਗ ਜੀ ਕਾ ਦਾਤਾ,
1: ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ,
0: ਬ੍ਰਹਮ ਗਿਆਨੀ ਅਨਾਥ ਕਾ ਨਾਥ,
1: ਬ੍ਰਹਮ ਗਿਆਨੀ ਕਾ

0: ਰਹੇ।
1: ਨਿੰਦਕ ਮਹਾ ਅਤਤਾਈ,
0: ਸੰਤ ਕਾ ਨਿੰਦਕ ਗਿਣ ਟਿਕਣ ਨਾ ਪਾਈ।
1: ਸੰਤ ਕਾ ਨਿੰਦਕ ਮਹਾ ਤਿਆਰਾ,
0: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ।
1: ਸੰਤ ਕਾ ਨਿੰਦਕ ਰਾਜ ਤੇ ਹੀਨ,
0: ਸੰਤ ਕਾ ਨਿੰਦਕ ਦੁਖੀਆ ਦੀਨ।
1: ਸੰਤ ਕੇ ਨਿੰਦਕ ਕੋ ਸਰਬ ਰੋਗ,
0: ਸੰਤ ਕੇ ਨਿੰਦਕ ਕੋ ਸਰਬ ਜੋਗ।
1: ਸੰਤ ਕੇ ਨਿੰਦਾ ਦੁਖ ਮਹਿ ਦੁਖ,
0: ਨਾਨਕ ਸੰਤ ਪਾਵੇ ਤਾਂ ਉਸ ਕਾ ਵੀ ਹੋਏ ਮੋਖ।
1: ਸੰਤ ਕਾ ਦੁਖੀ ਸਦਾ ਅਪਵਿੱਤ,
0: ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ।
1: ਸੰਤ ਕੇ ਦੁਖੀ ਕੋ ਡਾਨ ਲਾਗੈ,
0: ਸੰਤ ਕੇ ਦੁਖੀ ਕੋ ਸਭ ਤਿਆਗੈ।
1: ਸੰਤ ਕਾ ਦੁਖੀ ਮਹਾ ਅਹੰਕਾਰੀ,
0: ਸੰਤ ਕਾ ਦੁਖੀ ਸਦਾ ਵਿਕਾਰੀ।
1: ਸੰਤ ਕਾ ਦੁਖੀ ਜਨ ਮੈਂ ਮਰੈ,
0: ਸੰਤ ਕੀ ਦੁਖ ਨਾ ਦੁਖ ਕੈ ਡਰੈ।
1: ਸੰਤ ਕੇ ਦੁਖੀ ਕੋ ਨਾਹੀ ਠਾਓ, ਸੰਤ ਕਾ ਦੁਖੀ ਅਧ ਬੀਜ ਤੇ ਟੁੱਟੈ।
0: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ।
1: ਸੰਤ ਕੇ ਦੁਖੀ ਕੋ ਉਦਿਆਨ ਪਰਮਾਈ,
0: ਸੰਤ ਕਾ ਦੁਖੀ ਉਜੜ ਪਾਈਐ।
1: ਸੰਤ ਕਾ ਦੁਖੀ ਅੰਤਰ ਤੇ ਥੋਥਾ,
0: ਜਿਉਂ ਸਾਸ ਬਿਨਾ ਮਿਟਤ ਕੀ ਲੁਖ।
1: ਸੰਤ ਕੇ ਦੁਖੀ ਕੀ ਜੜ ਕਿਛ ਨਾਹੀ,
0: ਆਪਣ ਬੀਜ ਆਪੇ ਹੀ ਖਾਹੇ।
1: ਸੰਤ ਕੇ ਦੁਖੀ ਕੋ ਵਰਨਾ ਰੱਖਣ ਹਾਰ,
0: ਨਾਨਕ ਸੰਤ ਭਾਵੇ ਤਾਂ ਲੈ ਵਾਰ।
1: ਸੰਤ ਕਾ ਦੁਖੀ ਇਉਂ ਬਿਲ ਲਾਏ,
0: ਜਿਉਂ ਜਲ ਵੀ ਹੂਣ ਮਛਲੀ ਚੜ ਫੜਾਏ।
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ,
0: ਜਿਉਂ ਪਾਵਕ ਕਿੰਨ ਨਹੀਂ ਤ੍ਰਾਪੈ।
1: ਸੰਤ ਕਾ ਦੁਖੀ ਛੁਟੈ ਕੇਲਾ,
0: ਜਿਉਂ ਬੁਆੜ ਤਿਲ ਕੇ ਦਮਾਏ ਦੁਇਲਾ।
1: ਸੰਤ ਕਾ ਦੁਖੀ ਧਰਮ ਤੇ ਰਹਿਤ,
0: ਸੰਤ ਕਾ ਦੁਖੀ ਦੁਰਮਿ ਤਿਆ ਕਹਿਤ।
1: ਕਿਰਤ ਨਿੰਦਕ ਕਾ ਧੁਰ ਹੀ ਪਿਆ,
0: ਸੋਈ ਕਿਆ।
1: ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ,
0: ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ।
1: ਸੰਤ ਕਾ ਦੁਖੀ ਸਦਾ ਸਹਿਕਾਈਐ,
0: ਸੰਤ ਕਾ ਦੁਖੀ ਨਾ ਮਰੈ ਨਾ ਜੀਵੈ।
1: ਸੰਤ ਕੇ ਦੁਖੀ ਕੀ ਪੁਜੈ ਨ ਆਸਾ,
0: ਸੰਤ ਕਾ ਦੁਖੀ ਉੜਚਨੇ ਨਿਰਾਸਾ।
1: ਸੰਤ ਕੈ ਦੁਖ ਨ ਤ੍ਰਿਸ਼ਟੈ ਕੋਏ,
0: ਜੈਸਾ ਭਾਵੇ ਤੈਸਾ ਕੋਏ।
1: ਪਇਆ ਕਿਰਤ ਨ ਮਿਟੈ ਕੋਏ,
0: ਨਾਨਕ ਜਾਣੇ ਸੱਚਾ ਸੋਏ।
1: ਸਭ ਘਟ ਦਿਸ ਕੇ ਕਰਨੈ ਹਾਰ,
0: ਸਦਾ ਸਦਾ ਤਿਸ ਕੋ ਨਮਸਕਾਰ।
1: ਰੱਬ ਕੀ ਉਸਤਤ ਕਰੋ ਦਿਨ ਰਾਤ,
0: ਤਿਸੇ ਤੇ ਆਵੋ ਸਾਸ ਗਰਾਸ।
1: ਸਭ ਕੁਛ ਵਰਤੈ ਤਿਸ ਕਾ ਕੀਆ,
0: ਜੈਸਾ ਕਰੇ ਤੈਸਾ ਕੋ ਥੀਆ।
1: ਆਪਣਾ ਖੇਲਾ ਕਰਨੈ ਹਾਰ,
0: ਦੂਸਰ ਕੌਣ ਕਹੇ ਵਿਚਾਰ।
1: ਜਿਸ ਨੂੰ ਕਿਰਪਾ ਕਰੇ ਤਿਸ

0: ਹਰ ਗੋਪਾਲ
1: ਸਰਬ ਜੀ ਆਇਆ ਫੇ ਪ੍ਰਤਪਾਲ
0: ਸਗਲ ਕੀ ਚਿੰਤਾ ਜਿਸ ਮਨ ਮਾਹੇ
1: ਇਸ ਤੇ ਬਿਰਥਾ ਕੋਈ ਨਾਹੀ
0: ਅਰੇ ਮਨ ਮੇਰੇ ਸਦਾ ਹਰ ਜਾਪ
1: ਅਵਨਾਸੀ ਪ੍ਰਭ ਆਪੇ ਆਪ
0: ਆਪਨ ਕੀਆ ਕਛੂ ਨਾ ਹੋਏ
1: ਇਸੋ ਪ੍ਰਾਣੀ ਲੋਚੈ ਕੋਈ
0: ਇਸ ਬਿਨ ਨਾਹੀ ਤੇਰੇ ਕਿਛ ਕਾਮ
1: ਬਸ ਨਾਨਕ ਜਪੇ ਹਰ ਨਾਮ
0: ਰੂਪਵੰਤ ਹੋਏ ਨਾਹੀ ਮੋਹੈ
1: ਪ੍ਰਭ ਕੀ ਜੋਤ ਸਗਲ ਘਟ ਸੋ ਹੈ
0: ਧਨਵੰਤਾ ਹੋਏ ਕਿਆ ਕੋ ਗਰਵ ਹੈ

0: ਗਾਵਾਰ
1: ਜਿਸ ਗੁਰ ਪ੍ਰਸਾਦ ਟੂਟੈ ਹੋ ਰੋਗ
0: ਨਾਨਕ ਸੋਜਨ ਸਦਾ ਅਰੋਗ
1: ਜਿਉ ਮੰਦਰ ਕੋਥਾ ਮੈਂ ਥੰਮਨ
0: ਗੁਰ ਕਾ ਸ਼ਬਦ ਮਨੈ ਅਸਥੰਮਨ
1: ਜਿਉ ਪਾਖਾਣ ਨਾਵ ਚੜਤਰੈ
0: ਪ੍ਰਾਣੀ ਗੁਰ ਚਰਨ ਲਗਤ ਨਿਸਤਰੈ
1: ਜਿਉ ਅੰਧਕਾਰ ਦੀਪਕ ਪ੍ਰਗਾਸ
0: ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾ ਉਦਿਆਨ ਮੈਂ ਮਾਰਗ ਪਾਵੈ
0: ਜਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਤਿਨ ਸੰਤਨ ਕੀ ਵਾਛੋ ਧੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ
0: ਪੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵਨ ਹਾਰ
0: ਅਵਰ ਤਿਆਗ ਤੂੰ ਤਿਸੈ ਚਿਤਾਰ
1: ਜੋ ਕਛ ਕਰੈ ਸੋਈ ਸੁਖਮਾਨ
0: ਭੁੱਲਾ ਕਾਹੇ ਫਿਰੈ ਅਜਾਨ
1: ਕੌਣ ਬਸਤ ਆਈ ਤੇਰਾ ਸੰਗ
0: ਲਪਟ ਰਹੋ ਰਸ ਲੋਭੀ ਪਤੰਗ
1: ਰਾਮ ਨਾਮ ਜਪ ਹਿਰਦੇ ਮਾਹੇ
0: ਨਾਨਕ ਪਤ ਛੇਤੀ ਘਰ ਜਾਹੇ
1: ਜਿਸ ਵਖਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਘਰ ਪਾਇਆ
1: ਅੱਜ ਅਭਿਮਾਨ ਲਹੋ ਮਨ ਮੋਲ
0: ਰਾਮ ਨਾਮ ਹਿਰਦੇ ਮਹਿਤੋਲ
1: ਲਾਦ ਖੇਪ ਸੰਤ ਹੈ ਸੰਗਚਾਲ
0: ਤਿਆਗ ਕਿਆ ਜੰਜਾਲ
1: ਤਨ ਤਨ ਕਹਿ ਸਭ ਕੋਏ
0: ਖੂਜਲ ਹਰ ਦਰ ਗਹਿ ਸੋਏ
1: ਬਾਪਾਰ ਵਿਲਾ ਬਾਪਾਰ
0: ਨਾਨਕ ਤਾਕੇ ਸਦ ਬਲਿਹਾਰ।

0: ਸਾਧ ਸੰਗ ਹਰ ਕੀਰਤਨ ਗਾਈਏ
1: ਅਨਕ ਬਿਘਨ ਤੇ ਸਾਧੂ ਰਾਖੈ
0: ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
1: ਕੋਟ ਗਹੀ ਸੰਤ ਦਰ ਆਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਮ੍ਰਿਤਕ ਕਉ ਜੀਵਾਲਨਹਾਰ
0: ਭੁੱਖੇ ਕਉ ਦੇਵਤਾ ਧਾਰ
1: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ
0: ਪੁਰਬ ਲਿਖੇ ਕਾ ਲਹਿਣਾ ਪਾਹੇ
1: ਸਭ ਕਿਸ ਤਿਸ ਕਾ ਉਹ ਕਰਨਾ ਜੋਗ
0: ਕਿਸ ਬਿਨ ਦੂਸਰ ਹੋਆ ਨਾ ਹੋਗ
1: ਜਪ ਜਨ ਸਦਾ

0: ਆਪ ਸਤ ਸਤ ਸਭ ਧਾਰੀ
1: ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭਕਤਾ
1: ਸੁਰਤ ਸਤ ਸਤ ਜਸ ਸੁਨਤਾ
0: ਪੂਜਨ ਹਰ ਕੋ ਸਤ ਸਭ ਹੋਏ
1: ਨਾਨਕ ਸਤ ਸਤ ਪ੍ਰਭ।

0: ਕਟਾ ਕਟ ਪ੍ਰਤਪਾਲ
1: ਆਦਿ ਪੁਰਖ ਕਾਰਣ ਕਰਤਾਰ
0: ਜਿਨ੍ਹਾਂ ਕੇ ਪ੍ਰਾਣ ਆਧਾਰ
1: ਜੋ ਜੋ ਜਪੈ ਸੋ ਹੋਏ ਪੁਨੀਤ
0: ਭਾਈ ਲਾਵੈ ਮਨ ਹੀਤ
1: ਕਮ ਨਿਰਗੁਣੀ ਯਾਰ ਨੀਚ ਅਜਾਨ
0: ਨਾਨਕ ਸਿਮਰੀ ਸ਼ਰਨ ਪੁਰਖ ਭਗਵਾਨ
1: ਸਰਬ ਵੈਕੁੰਠ ਮੁਕਤ ਮੋਖ

0: ਪਸ਼ਪਤੀ
1: ਜਬ ਆਕਾਰ ਇਹੋ ਕਸ਼ਨ ਦ੍ਰਿਸ਼ਟੇਤਾ
0: ਆਪ ਮੰਤਵ ਕਹਤੇ ਹੋਤਾ
1: ਜਬ ਧਾਰੀ ਆਪਨ ਸੁਨ ਸਮਾਦ
0: ਰਬ ਬੈ ਵਿਰੋਧ ਕੇ ਸੰਗ ਕਮਾਤ
1: ਜਬ ਇਸਕਾ ਵਰਨ ਚਿਹਨ ਨ ਜਾਪਤ ਜਬ ਆਪਨੂ ਆਪ ਆਪ ਪਾਰ ਬ੍ਰਹਮ
0: ਰਬ ਮੋਹ ਕਹਾ ਕਸ ਹੋਵਤ ਪਰਮ
1: ਆਪਨ

0: ਚੇਤਰ ਗੌਰ ਕਿਤੇ ਸੂਝਤ ਲੇਖਾ
1: ਨਾਥ ਨਿਰੰਜਨ ਅਗੋਚਰ ਅਗਾਦੇ
0: ਕੌਣ ਛੁਟੇ ਕੌਣ ਬੰਧਨ ਬਾਧੇ
1: ਆਪਨ ਆਪ ਆਪ ਹੀ ਅਚਰਜਾ
0: ਨਾਨਕ ਆਪਨ ਰੂਪ ਆਪ ਹੀ ਉਭਰਜਾ
1: ਨਿਰਮਲ ਪੁਰਖ ਪੁਰਖ ਪਤ

0: कथना कथि न आवै तोट कथ कथ कथि कोटि कोट कोट
1: जुगा जुगंतर खाहि।

0: ਪਵਹਿ ਸਮੁੰਦ ਨ ਜਾਣੀਆ
1: ਸਮੁੰਦ ਸਾਧ ਸੁਲਤਾਨ ਗਿਹਰਾ ਸੇਤੀ ਮਾਲ ਧਨ
0: ਕੀੜੀ ਤੁਲ ਨ ਹੋਵਨੀ ਜੇ ਤਸ ਮਨ ਹੋ ਨ ਵਿਸਰਹਿ
1: ਅੰਤ ਨ ਸਿਫਤੀ ਕਹਿਣਾ ਅੰਤ ਅੰਤ ਨ ਕਰਨ ਦੇਣਾ ਅੰਤ
0: ਅੰਤ ਨ ਵੇਖਣਾ

0: ਰੱਖ
1: ਲੋ ਮੋਹਿ ਰੱਖਣ ਹਾਰੇ
0: ਸਾਹਿਬ ਸੰਤ ਸਾਹਿਬ ਪਿਆਰੇ
1: ਦੀਨ ਬੰਦਨ ਕੇ ਹੰਤਾ ਕਾਲ ਪਾਏ ਬ੍ਰਹਮਾ ਬਿਪਤਰਾ
0: ਕਾਲ ਪਾਏ ਛੱਡ ਅਵਤਰਾ
1: ਕਾਲ ਪਾਏ ਕਰ ਵਿਸ਼ਨ ਪ੍ਰਕਾਸ਼

0: ਮਨ ਪਗ ਪਰੇ ਤਿਹਾਰੇ
1: ਬਿਨਕੇ ਸੋਮ ਸੰਕਟ ਸਭ ਟਾਰੇ
0: ਜੋ ਕਲ ਕੋ ਇੱਕ ਵਾਰ ਧਿਆਈ ਹੈ
1: ਬਾਕੇ ਕਾਲ ਨਿਕਟ ਨਾ
0: ਰਿਖਿਆ ਹੋਏ ਤਾਈ ਸਭ ਕਾਲਾ
1: ਕਿਰਪਾ
0: ਦਰਸ਼ਨ ਜਾਹੇ ਨਹਰ ਹੋ
1: ਤਾਕੇ ਤਾਪ ਤਨਕ ਮੈਂ ਹਰ ਹੋ
0: ਸਿੱਧ ਸਿੱਧ ਕਰਮੋ ਸਭ ਹੋਈ
1: ਦੁਸ਼ਟ ਜਾ ਸਕਾ ਨ ਕੋਈ।

0: ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
1: ਸਤਿਗੁਰ ਪਾਇਆ ਸਹਿਜ ਸੇਤੀ ਮਨ ਵਧੀਆ ਵਾਧਾਰੀਆ
0: ਰਾਗ ਰਤਨ ਪਰਵਾਰ ਪਰਿਆ ਸਬਦ ਗਾਵਣ।

ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖਿਆ ਨਿਟ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ।

ਆਪਣੀ ਸਰਣ ਪ੍ਰਭ ਮੋਹਿ ਕਿਰਪਾ ਧਾਰੇ ਸੇਵਾ ਕਛੂ ਨਾ ਜਾਣਉ ਨੀਚ ਮੂਰਖਾਰੇ

हम अपराधी साध भूलते तुम बख्शण हारे सो कहो टल गुर सेवी है अहनिस।

ਆਇਆ ਸਤਿਗੁਰ ਜੇ ਵਡਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ

ਬਿਓ ਬਿਧ ਪਤ ਲੈ ਗਏ ਅਬ ਕਿਉ ਉਗਵੈ ਦਾਲ ਜੇ ਕੋਇ ਤਾ ਉਗਵੈ ਰੁਤਿ ਹੁਰਤ ਹੋਏ ਨਾਨਕ ਪਾਹੇ ਬਾਹਰਾ ਕੁਰੇ ਰੰਗ ਨਾ ਸੋਏ ਭੈ ਵਿੱਚ ਖੁੰਭ ਚੜਾਈਏ ਸਰਮ ਪਾਹੁ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੇ ਸੋਏ ਨਾ ਕੋਈ ਮੰਗ।

ਨਾਨਕ ਤਾ ਮੁਕੰਤਰ ਪਾਹੇ ਜੁਜ ਮਹਿ ਜੋਰ ਚਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਪਿਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਹੈ ਬਿਦ ਥਰਬਣ ਹੁਆ ਨਾਵ ਖੁਦਾਈ ਅਲੋ ਪਿਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜੈ ਗੁਣੈ ਦਿਨ ਚਾਰ ਵਿਚਾਰ ਭਾਉ ਭਗਤ ਕਰ ਨੀਚ ਸਦਾਏ ਤਉ ਨਾਨਕ ਮੁਖ ਅੰਤਰ ਪਾਏ ਪਾਉੜੀ ਸਤਿਗੁਰ ਵਿਟੋ ਵਾਰਿਆ ਜਿਤ ਮਿਲਿਆ ਕਸਮ ਸੰਭਾਲਿਆ ਜਿਨ ਕਰ ਉਪਦੇਸ ਗਿਆਨ ਅੰਜਨ ਜੀਆ ਨਿਰਗਤ ਨਿਹਾਲਿਆ ਖਸਮ ਛੋਟ ਦੂਜੇ ਲੱਗੇ ਡੁਬੇ ਸਿਵਣ ਜਾ ਰਿਹਾ ਸਤਿਗੁਰੂ ਹੈ ਬੋਹੇ ਥਾ ਬਿਰਲੇ ਕਿਨੇ ਵਿਚਾਰਿਆ

ਸਿਲ ਪੂਜਿਸ ਬਗਲ ਸਮਾਧਮ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਦੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਿਲਾਟੰ ਦੁਇ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਭੋਗਤ ਨਿਸ਼ਚੋ ਕਰਮੰ ਕਹੋ ਨਾਨਕ ਨਿਸ਼ਚੋ ਧਿਆਵੈ।

ਕਰਤ ਕਸਾਈ ਨੀਲ ਮਸਤਰ ਪੈਰ ਹੋਵੇ ਪ੍ਰਵਾਨ ਮਲੇਸ਼ ਧਾਨ ਲੈ ਪੂਜਾ ਪ੍ਰਾਣ ਅਪਾਛਿਆ ਤਾਂ ਗੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਜੇ ਕਹਿ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ।

ਸੋ ਸਾਹਿਬ ਸਦਾ ਸੰਭਾਲੀ ਹੈ ਜਿਤ ਕੀਤਾ ਪਾਈਆ ਆਪਣਾ ਸਾ ਘਾਲ ਬੁਰੀ ਕਿਉਂ ਘਾਲੀ ਹੈ ਮੰਦਾ ਮੂਲ ਨਾ ਕੀਚਈ ਦੇ ਲਮੀਨ ਦਰ ਨਿਹਾਲੀ ਹੈ ਜੋ ਸਾਹਿਬ ਨਾਲ ਨਹਾਰੀ ਹੈ ਤੇ ਵੇਹਾ ਪਾਸਾ ਢਾਲੀ ਹੈ ਖਿਚਲਾ

ਸਤਿਗੁਰਾਂ ਦਾ ਜਿੰਨਾ ਸ਼ੁਕਰਾਨਾ ਕਰੀਏ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਦਸਾਂ ਪਾਤਸ਼ਾਹੀਆਂ ਬਾਣੀ ਦੇ ਰੂਪ ਵਿੱਚ ਚੌਂਕੜਾ ਮਾਰ ਕੇ ਬੈਠੀਆਂ ਨੇ, ਜਿੰਨਾ ਵੀ ਸ਼ੁਕਰ ਕਰੀਏ ਥੋੜਾ ਹੈ, ਜਿੰਨਾ ਵੀ ਸ਼ੁਕਰਾਨਾ ਕਰੀਏ ਘੱਟ ਹੈ। ਰੋਮ ਰੋਮ ਉਹਦਾ ਸ਼ੁਕਰ ਕਰੀਏ। ਜਦੋਂ ਭਾਈ ਗੁਰਦਾਸ ਜੀ ਤੋਂ ਮਹਾਰਾਜ ਨੇ ਇਹ ਸੇਵਾ ਲਈ, ਸੰਪੂਰਨ ਉਸ ਨਿਰੰਕਾਰ ਦੀ ਇਲਾਹੀ ਨੂਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਵਾਇਆ। ਕਹਿੰਦੇ ਨੇ ਕੁਝ ਭਗਤ ਐਸੇ ਸਨ ਸਰੀਰ ਕਰਕੇ ਦੁਨੀਆਂ ਵਿੱਚ ਨਹੀਂ ਸਨ। ਮਹਾਰਾਜ ਕਹਿੰਦੇ ਨੇ ਆਕਾਸ਼ ਵੱਲ ਵੇਖਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ ਮੇਰੀ ਵੀ, ਮਹਾਰਾਜ ਕੀ ਵੇਖਦੇ ਹੋ, ਕਿਹਦੀ ਬਾਣੀ ਲਿਖਦੇ ਹੋ? ਕਹਿੰਦੇ ਨੇ ਮੈਨੂੰ ਵੀ ਦਰਸ਼ਨ ਕਰਵਾ। ਭਾਈ ਗੁਰਦਾਸ ਜੀ ਨੇ ਬੇਨਤੀ ਕੀਤੀ, ਫਿਰ ਕਹਿੰਦੇ ਨੇ ਭਾਈ ਗੁਰਦਾਸ ਜੀ ਨੂੰ ਵੀ ਦਰਸ਼ਨ ਕਰਵਾਏ। ਕਹਿੰਦੇ ਨੇ ਅਰਸ਼ਾਂ ਦੇ ਮਾਲਕ ਸੇਵਾਦਾਰ ਬਣ ਗਏ, ਹਾਲੇ ਪੰਜਵਾਂ ਜਾਮਾ ਹੈ, ਅਸੀਂ ਕੀ ਸਤਿਕਾਰ ਕਰਾਂਗੇ ਗੁਰੂ ਗ੍ਰੰਥ ਸਾਹਿਬ ਜੀ ਦਾ, ਅਸੀਂ ਕੀ ਮੰਨਾਂਗੇ, ਹਾਲੇ ਪੰਜਵਾਂ ਜਾਮਾ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਸੇਵਾਦਾਰ ਬਣ ਕੇ ਚੋਰ ਕਰਨ ਲੱਗੇ। ਬਾਬਾ ਬੁੱਢਾ ਜੀ ਨੇ ਸਰੂਪ ਸਜਾਇਆ, ਸੰਪੂਰਨਤਾ ਦਿਵਸ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਤੇ ਪਹਿਲਾ ਪ੍ਰਕਾਸ਼ ਜਦੋਂ ਹੋਇਆ ਅਰਸ਼ਾਂ ਦੇ ਮਾਲਕ ਫਰਸ਼ਾਂ ਤੇ ਬੈਠ ਗਏ। ਹੁਕਮਨਾਮਾ ਆਇਆ ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਘਰ ਜਾਪ ਖਲੋਏ। ਸੰਗਤਾਂ ਹੈਰਾਨ ਹੋ ਗਈਆਂ, ਮਹਾਰਾਜ ਤੁਸੀਂ ਆਪਣੀ ਬਾਣੀ ਦਾ ਇੰਨਾ ਸਤਿਕਾਰ, ਕਦੇ ਥੱਲੇ ਸੰਗਤ ਵਿੱਚ ਬੈਠੇ ਨਹੀਂ, ਅੱਜ ਕੀ ਹੋਇਆ? ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਤੁਹਾਨੂੰ ਕਿੰਨੇ ਆਖਿਆ ਮੇਰੀ ਬਾਣੀ ਹੈ, ਮਹਾਰਾਜ ਫਿਰ ਕਿਹਦੀ ਹੈ? ਕਹਿਣ ਲੱਗੇ ਅੱਖਾਂ ਬੰਦ ਕਰਕੇ, ਜੈਸੀ ਮੈਂ ਆਵੇ ਖਸਮ ਕੀ ਬਾਣੀ ਐਸਾ ਕਰੀ। ਸੱਚੀ ਪਿਆਰੇ ਹੋ, ਕਹਿੰਦੇ ਨੇ ਮੈਂ ਥੋੜਾ ਹੀ ਬੋਲਦਾ, ਹਾਲਾਂਕਿ ਗੁਰੂ ਨਾਨਕ ਦਾ ਰੂਪ ਨੇ, ਘਰ ਦੇ ਮਾਲਕ ਨੇ। ਕਹਿੰਦੇ ਨੇ ਹੋ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਂ। ਕਹਿੰਦੇ ਨੇ ਸੱਚਖੰਡ ਵਿੱਚ ਹੁਣ ਪਲੰਗ ਤੇ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਵਿਰਾਜਮਾਨ ਹੋਣ। ਸੰਗਤਾਂ ਕਹਿੰਦੀਆਂ ਨੇ ਤੁਸੀਂ ਕਿੱਥੇ ਸੋਵੋਗੇ? ਕਹਿੰਦੇ ਪਲੰਗ ਦੇ ਥੱਲੇ ਸਾਡੀ ਚਾਦਰ ਵਿਛਾ ਦੇ। ਅੱਜ ਵੀ ਕੋਠਾ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਚਾਦਰ ਵੱਖਰੀ ਵਿਛਾਈ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੋ ਜਿਹੀ ਭਾਵਨਾ ਨਾਲ, ਮਹਾਰਾਜ ਕਹਿੰਦੇ ਨੇ ਜਿਨ ਨਾਨਕ ਸਤਿਗੁਰੂ ਪੂਜਿਆ ਤਿਨ ਹਰ, ਜਿਨ੍ਹਾਂ ਨੇ ਦਿਲੋਂ ਪੂਜਿਆ ਫਿਰ ਉਹਨਾਂ ਦੀ ਵੀ ਦੁਨੀਆਂ ਵਿੱਚ ਜੈ ਜੈਕਾਰ ਹੋ ਜਾਂਦੀ ਹੈ। ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦਸਵਾਂ ਜਾਮਾ, ਕਹਿੰਦੇ ਨੇ ਹੁਣ ਸਰੀਰ ਕਰਕੇ ਅਸੀਂ ਚੱਲੇ ਜਾਣਾ ਭਾਈ। ਸੰਗਤਾਂ ਬੈਰਾਗ ਵਿੱਚ ਆ ਗਈਆਂ, ਤੁਹਾਡਾ ਇੱਕ ਦਿਨ ਵੀ ਦਰਸ਼ਨ ਨਾ ਕਰੀਏ ਮਹਾਰਾਜ, ਸਾਨੂੰ ਪ੍ਰਸ਼ਾਦਾ ਵੀ ਚੰਗਾ ਨਹੀਂ ਲੱਗਦਾ, ਕਿਹਦੇ ਆਸਰੇ ਜੀਵਾਂਗੇ? ਮਹਾਰਾਜ ਕਹਿੰਦੇ ਨੇ ਐਸੇ ਗੁਰੂ ਦੇ ਚਰਨੀ ਲਾ ਕੇ ਜਾਵਾਂਗਾ ਜੋ ਇਸ ਲੋਕ ਦਾ ਨਹੀਂ ਪਰ ਲੋਕ ਦਾ ਵੀ ਮਾਲਕ ਹੋਵੇਗਾ। ਧੰਨ ਗੁਰੂ ਗ੍ਰੰਥ ਸਾਹਿਬ ਜੀ। ਕੁਝ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਸਾਡੇ ਦੁੱਖੜੇ ਸੁਣਦੇ ਹੋ, ਕਦੇ ਹੱਸਦੇ ਹੋ, ਕਦੇ ਹਸਾਉਂਦੇ ਹੋ, ਕਦੇ ਜ਼ਿੰਦਗੀ ਦਾ ਸੱਚ ਸਾਹਮਣੇ ਰੱਖਦੇ ਹੋ, ਉਹ ਗੱਲਾਂ ਕਿਹਦੇ ਨਾਲ ਕਰਿਆ ਕਰਾਂਗੇ? ਮਹਾਰਾਜ ਦਇਆ ਦੇ ਘਰ ਵਿੱਚ ਆਏ, ਕਹਿੰਦੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠ ਕੇ ਕੀਰਤਨ ਗਾਉਣਗੇ, ਬਾਣੀ ਜਪਣਗੇ, ਮੇਰੇ ਨਾਲ ਹੀ ਗੱਲਾਂ ਕਰਨਗੇ। ਤੁਸੀਂ ਗੁਰੂ ਨਾਲ ਗੱਲਾਂ ਕਰ ਰਹੇ ਹੋ, ਜਿੰਨਾ ਨੇੜੇ ਹੋ ਸਕਦੇ ਹੋ ਜਾਈਏ। ਜ਼ਿੰਦਗੀ ਲੰਬੀ ਚੌੜੀ ਕਹਾਣੀ ਨਹੀਂ, ਥੂਕ ਨਿਕਲ ਜਾਏ ਇਸ ਬੋਡੀ ਨੂੰ ਕੋਈ ਰਾਤ ਰੱਖ ਕੇ ਵੀ ਰਾਜੀ ਨਹੀਂ। ਜਿੰਨਾ ਮਰਜ਼ੀ ਕੋਈ ਨਾਮ ਹੋਵੇ, ਲੋਕੀ ਨਾਮ ਵੀ ਭੁੱਲ ਜਾਂਦੇ ਨੇ। ਡੈਡ ਬੋਡੀ, ਹੁਣ ਡੈਡ ਬੋਡੀ ਆ ਰਹੀ ਹੈ ਜਾ ਰਹੀ ਹੈ, ਕਹਿੰਦੇ ਨੇ ਇੱਕੋ ਨਾਲ ਜੁੜ ਜਾ ਬਸ। ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਜਿਉਂਦਿਆਂ ਜੀ ਵੀ ਉਹਦੇ ਨਾਲ ਰਹੇ ਤੇ ਮਰ ਕੇ ਵੀ ਉਹਦੇ ਨਾਲ। ਭੁੱਲ ਚੁੱਕ ਦੀ ਖਿਮਾ ਸਾਰਿਆਂ ਨੂੰ, ਜੀ ਆਇਆਂ ਨੂੰ, ਸਭ ਦੀ ਹਾਜ਼ਰੀ ਦਰ ਪਰਵਾਹ। ਰਾਮ ਕਲੀ ਮਹੱਲਾ ਤੀਜਾ, ਆਨੰਦ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੂੰ ਠਾਕੁਰ ਤੁਮ ਪੈ ਅਰਦਾਸ
1: ਜੀਓ ਪਿੰਡੋ ਸਾਹੋ ਤੇਰੀ ਮਾਤ ਪਿਤਾ ਹਮ ਬਰ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇ ਕੋਈ ਨ ਜਾਣੇ ਤੁਮਰਾ ਥਾ ਉਚੇ ਕਾ ਉਚਾ ਭਗਵਾਨ ਸਗਲ ਸਮਗਰੀ ਤੁਮਰਾ ਸੁਤਰਤਾਰੀ ਤੁਮ ਤੇ ਹੋਵੇ ਸੋ ਆਗਿਆ ਕਾ ਤੁਮਰੀ ਗਾ

0: सुन सुन होवै परम गत मेरी जलन बुझी
1: शीतल होए मनुआ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ, ਗੁਰ ਬਾਣੀ ਕਹੈ ਸਿਵ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਤੇ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰਯੋਗ ਸਤਸੰਗ ਜੀਓ, ਆਓ ਗੁਰਾਂ ਦੀ ਬਖਸ਼ੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਿੱਚ ਭਾਗਵ ਜੀ ਅਰਦਾਸ ਤੋਂ ਉਪਰੰਤ ਆਪ ਜੀ ਨੇ ਬੜਾ ਹੀ ਸੁੰਦਰ ਹੁਕਮਨਾਮਾ ਸਰਵਣ ਕੀਤਾ ਹੈ। ਸੋਠ ਮਹਿਲਾ ਪੰਜਵਾਂ, ਗੁਰਪੂਰੈ ਕਿਰਪਾ ਤਾਰੀ ਪਾ ਪੂਰੀ ਲੋਚ ਹਮਾਰੀ। ਕਮਾਲ ਦੀ ਗੱਲ ਹੈ, ਸਾਡੀ ਲੋਚਾ ਵੀ ਪੂਰਾ ਕੀਤੀ ਉਸਨੇ। ਕਿਹੜੀ? ਗੁਰੂ ਘਰ ਆ ਕੇ ਬਾਣੀ ਤੇ ਦੀ ਕੀਰਤਨ ਕਥਾ ਅਤੇ ਪਾਠ ਸਰਵਣ ਕਰਨ ਦੀ ਸਾਡੀ ਲੋਚਾ ਸੀ। ਗੁਰੂ ਨੇ ਸਾਡੇ ਮਨ 'ਚ ਪਾਈ ਅਤੇ ਸਾਨੂੰ ਲੈ ਆਉਂਦਾ ਇੱਥੇ। ਕਿੰਨੀ ਅਪਾਰ ਬਖਸ਼ਿਸ਼ ਹੋਈ ਹੈ ਉਸਦੀ। ਅਤੇ ਅੱਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਇਹ ਆਪਾਂ ਨੂੰ ਪਤਾ ਹੈ ਕਿ ਆਰੰਭਤਾ ਕੀਤੀ ਸੀ ਸੰਪਾਦਨਾ ਦੀ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ, ਅਤੇ ਫਿਰ ਜਦੋਂ 974 ਅੰਗ ਹੋ ਗਏ ਸਨ ਅਤੇ ਉਸ ਵੇਲੇ ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਉਹਨਾਂ ਦਾ ਪ੍ਰਕਾਸ਼ ਕੀਤਾ ਸੀ ਪਹਿਲਾਂ। ਉਹ ਵੱਖਰਾ ਸਾਡਾ ਪੁਰਬ ਹੈਗਾ, ਅੱਜ ਸੰਪੂਰਨਤਾ ਦਿਵਸ ਵੱਖਰਾ ਹੈਗਾ। ਬਾਅਦ ਦੇ ਵਿੱਚ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਮਨੀ ਸਿੰਘ ਜੀ ਪਾਸੋਂ ਸ੍ਰੀ ਦਮਦਮ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਬਾਕੀ ਬਾਣੀ ਦਰਜ ਕਰਵਾ ਕੇ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੰਪੂਰਨਤਾ ਕੀਤੀ ਸੀ। 1430 ਅੰਗ ਪੂਰੇ ਹੋ ਗਏ ਸਨ। ਇਹ ਸਾਡਾ ਉਹ ਸਾਡਾ ਹੈ ਅੱਜ ਦਾ ਦਿਨ, ਸੰਪੂਰਨਤਾ ਦਿਵਸ, ਜਿਸ ਨੂੰ ਬਾਅਦ ਵਿੱਚ ਗੁਰਤਾਗਤੀ ਦੇ ਕੇ ਸਾਰਿਆਂ ਨੇ ਲੈ ਕੇ ਅੱਜ ਕੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਾਡੇ ਗੁਰੂ ਸਾਹਿਬ ਜੀ ਦਾ ਅੱਜ ਸੰਪੂਰਨਤਾ ਦਿਵਸ ਹੈਗਾ। ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਅਤੇ ਗੁਰੂ ਕਿਰਪਾ ਕਰੇ ਅਸੀਂ ਸਾਰੇ ਹੀ ਨਾਮ ਬਾਣੀ ਨਾਲ ਜੁੜੀਏ। ਅਤੇ ਅੱਜ ਦੇ ਹੁਕਮਨਾਮ ਨੇ ਕਮਾਲ ਦੀ ਗੱਲ ਕੀਤੀ, ਗੁਰਪੂਰੈ, ਮੈਂ ਪੂਰੇ 'ਤੇ ਰੁਕ ਰਿਹਾ ਜੀ, ਗੁਰਪੂਰੈ ਕਿਰਪਾ ਧਾਰੀ, ਅਧੂਰਾ ਨਹੀਂ ਜੀ, ਅਧੂਰਾ ਨਹੀਂ ਹੈ ਮੇਰਾ ਗੁਰੂ, ਅਧੂਰੇ ਗੁਰੂ ਦੇ ਪਿੱਛੇ ਮੈਨੂੰ ਜਾਣ ਲਈ ਗੁਰੂ ਨੇ ਕਿਹਾ ਨਹੀਂ ਹੈਗਾ। ਆਪਾਂ ਕਈ ਵਾਰੀ ਭੁਲੇਖਾ ਖਾ ਜਾਂਦੇ ਹਾਂ, ਠੀਕ ਹੈ ਮਾਨ ਸੰਤ ਮਹਾਤਮਾ ਬਹੁਤ ਰੱਬ ਨੂੰ ਪੂਜੇ ਨੇ, ਪਰਮਾਤਮਾ ਨੂੰ ਪੂਜੇ ਨੇ, ਮਹਾਤਮਾ ਨੇ, ਉਹ ਠੀਕ ਆ, ਉਹਨਾਂ ਨੂੰ ਲੱਖ ਲੱਖ ਸ਼ੁਕਰ ਉਹਨਾਂ ਦਾ, ਗੁਰੂ ਸਾਹਿਬ ਜੀ ਦਾ, ਪਰ ਉਹ ਫਿਰ ਵੀ ਪੂਰੇ ਨਹੀਂ ਹਨ। ਜਿਹਦੇ ਮਰਜ਼ੀ ਪਹੁੰਚੇ ਹੋਣ, ਉਹ ਬਹੁਤ ਵਾਰੀ ਕਹਿੰਦੇ ਜੀ ਰੱਬ ਨੂੰ ਪਹੁੰਚਿਆ ਹੈਗਾ, ਕਮਾਲ ਦੀ ਗੱਲ ਹੈ, ਜੇ ਪਹੁੰਚਿਆ ਹੁੰਦਾ ਤਾਂ ਰੱਬ ਹੀ ਬਣ ਗਿਆ ਫਿਰ ਉਹ। ਨਹੀਂ, ਅਕਾਲ ਪੁਰਖ ਆਪਣੀ ਥਾਂ 'ਤੇ ਹੈ, ਵਾਹਿਗੁਰੂ ਆਪਣੀ ਥਾਂ 'ਤੇ ਹੈ, ਉਹ ਪੂਰਾ ਹੈ, ਅਧੂਰਾ ਨਹੀਂ ਹੈ। ਉਹ ਸਾਡਾ ਗੁਰੂ ਕੌਣ ਹੈ? ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਇਹ ਪੂਰੇ ਨੇ ਜੀ, ਮੈਂ ਪੂਰੇ 'ਤੇ ਤਾਂ ਰੁਕਿਆ ਅੱਜ। ਅਤੇ ਫਿਰ ਆਪਾਂ ਪੂਰੇ ਨੂੰ ਹੀ ਮੰਨਣਾ, ਅਧੂਰੇ ਨੂੰ ਨਹੀਂ ਮੰਨਣਾ ਜੀ, ਮੇਰੀ ਬੇਨਤੀ ਹੈ ਇਹ। ਕਈ ਵਾਰੀ ਆਪਾਂ ਭੁਲੇਖਾ ਖਾ ਜਾਂਦੇ ਹਾਂ, ਫਿਰ ਬਹੁਤ ਵਾਰੀ ਬਹੁਤ ਸੰਗਤਾਂ ਕਾਫੀ ਬਾਣੀ ਤੋਂ ਪਰੇ ਚਲੀਆਂ ਜਾਂਦੀਆਂ, ਗੁਰੂ ਕਿਰਪਾ ਕਰੇ ਬਾਣੀ ਦੇ ਨੇੜੇ ਜੁੜੀਏ, ਮੈਂ ਵੀ ਨਾਲ ਸ਼ਾਮਲ ਹਾਂ ਉਸਦੇ, ਸਮਾਂ ਇਸ ਪਾਸੇ ਨਾਲ ਆਵਾਂ, ਮੇਰੇ ਪਾਸ ਸੂਚਨਾ ਬਹੁਤ ਵੱਡੀ ਜ਼ਿਆਦਾ ਨੇ। ਅੱਜ ਕੋਸ਼ਿਸ਼ ਕਰਾਂਗਾ ਕਿ ਸੰਖੇਪ ਰੂਪ ਵਿੱਚ ਸਾਰਿਆਂ ਦਾ ਆਪ ਜੀ ਨਾਲ ਸਾਂਝ ਕਰ ਸਕਣ। ਪਹਿਲਾਂ ਤਾਂ ਹੈ ਜੀ, ਜੋ ਆਪਾਂ ਹਰ ਵਾਰੀ ਕਰਦੇ ਹਾਂ, ਦਸਵੰਧ ਕੱਢਣ ਲਈ ਜੋ ਇਮਾਰਤਾਂ ਬਣ ਰਹੀਆਂ, ਦੋ ਮੰਜ਼ਿਲੀਆਂ, 9 ਅਤੇ 100 ਸਾਲ। ਦੂਸਰਾ ਇਲਾਹੀ ਬਾਣੀ ਨਾਲ ਜੁੜਨ ਦਾ, ਸ੍ਰੀ ਸਹਿਜ ਪਾਠ ਘਰਾਂ 'ਚ ਸਰਬੱਤ ਦੇ ਭਲੇ ਰੱਖਣ ਦਾ। ਅਖਤੂਰ ਦੇ ਖੀਰ 'ਤੇ ਭੋਗ ਪੈਣੇ ਨੇ, ਅਜੇ ਨਹੀਂ ਸ਼ੁਰੂ ਕੀਤੇ ਤਾਂ ਕਰ ਲਓ, ਗੁਰੂ ਦੀ ਬਖਸ਼ ਲੈ ਲਓ, ਉਹਨੇ ਬਖਸ਼ ਕਰ ਦੇਣੀ। ਅਰਦਾਸ ਕਰੋ, ਬਿਰਥੀ ਕਦੇ ਨਾ ਹੋ ਵੀ ਜਾਣ ਕੇ ਅਰਦਾਸ, ਅਤੇ ਸ਼ੁਰੂ ਕਰ ਲਓ। ਅਤੇ ਅੱਗੇ ਚੱਲੀਏ, ਪਾਰਕ ਆਪਣੀ ਕਾਰ ਜੋ ਹੈ ਉਹ ਲੀਗਲੀ ਕਰਨੀ ਹੈਗੀ ਆ, ਤਾਂ ਕਿ ਫਿਰ ਵੀ ਅਜੇ ਵੀ ਚੈਲੇਂਜ ਹੈਗਾ ਮੈਨੂੰ ਸਿਕਿਉਰਿਟੀ ਵਾਲਿਆਂ ਪਾਸੋਂ ਕਿ ਅਸੀਂ ਸਾਈਟੇਸ਼ਨ ਜਿਹੜੀਆਂ ਹੈਗੀਆਂ ਦੇ ਦੇਣੀਆਂ ਜਿਹੜੇ ਗਲਤ ਪਾਰ ਕਰਨਗੇ। ਸੋ ਉਸ ਤੋਂ ਅੱਗੇ ਜੀ, 31 ਅਗਸਤ ਤੋਂ ਸ਼ੁਰੂ ਹੋ ਰਿਹਾ ਵਿਸ਼ੇਸ਼ ਪ੍ਰੋਗਰਾਮ ਆਪਣੇ ਗੁਰੂ ਘਰ ਦਾ, ਸਿੰਘ ਦੇ ਗੁਰੂ ਘਰ ਦਾ, ਬਾਣੀ ਨਾਲ ਜੁੜਨ ਦਾ। ਬਾਣੀ ਪਹਿਲੀ ਤੁਕ ਮੈਂ ਆਪ ਜੀ ਨਾਲ ਸਾਂਝੀ ਕੀਤੀ ਸੀ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਿ ਸੇਵ ਜਨ ਮਾਨੇ। ਗੁਰ ਅਤੇ ਬਾਣੀ ਦੇ ਵਿਚਕਾਰ ਥੋੜ੍ਹਾ ਰੁਕਣਾ ਪੈਂਦਾ, ਇਕੱਠੇ ਨਹੀਂ ਹਨ, ਵੱਖਰੇ ਵੱਖਰੇ ਹਨ ਉਹ। ਸੋ ਆਪਾਂ ਆਪਣੇ ਗੁਰੂ ਦੀ ਬਾਣੀ ਨਾਲ ਜੁੜੀਏ ਅਤੇ ਉਹ ਜੁੜਨ ਲਈ ਉਪਰਾਲਾ ਹੈ ਸ਼ੁਰੂ ਕੀਤਾ ਸ੍ਰੀ ਜਪਜੀ ਸਾਹਿਬ। ਸਾਰਾ ਮਹੀਨਾ ਸਤੰਬਰ ਦਾ ਹੋਣਾ, ਉਹਨਾਂ ਦੇ ਹੀ ਪਾਠ, ਉਹਨਾਂ ਦੇ ਹੀ ਕੀਰਤਨ, ਉਹਨਾਂ ਦੀ ਹੀ ਕਥਾ, ਉਹਨਾਂ ਦੀ ਹੀ ਸੰਥਿਆ, ਉਹਨਾਂ ਦੀ ਹੀ ਵਿਆਖਿਆ, ਉਹਨਾਂ ਦੇ ਬਾਰੇ ਹੀ ਵਿਚਾਰਾਂ, ਸਾਰਾ ਕੁਛ ਸ੍ਰੀ ਜਪਜੀ ਸਾਹਿਬ 'ਤੇ ਹੋਣਾ। ਕਿਉਂ? ਸ੍ਰੀ ਜਪਜੀ ਸਾਹਿਬ ਸਾਡੀ ਸਾਰੀ ਜੋ ਤੰਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆ ਉਸ 'ਤੇ ਕੁੰਜੀ ਹਨ। ਉਹ ਸਾਰਾ ਕੁਛ, ਸਾਰਾ ਗਿਆਨ ਸੰਖੇਪ ਰੂਪ ਵਿੱਚ ਉਸ ਦੇ ਵਿੱਚ ਹੈਗਾ ਅਤੇ ਨਾਲ ਹਰ ਨਾਮ ਨਾਨਕ ਨਾਮ ਲੇਵਾ ਨੂੰ ਤੰਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਬਾਣੀ ਹੈ ਉਸ ਦੇ ਵਿੱਚੋਂ ਜਪਜੀ ਸਾਹਿਬ ਜੀ ਨੂੰ ਹਰ ਇੱਕ ਨੂੰ ਇਕੱਠ ਹੋਣ ਦਾ ਉਪਦੇਸ਼ ਹੈਗਾ। ਚੇਤੇ ਹੋਣਾ, ਇਕੱਠ ਹੋਣ ਦਾ ਮਤਲਬ ਰਿਮੈਂਬਰ ਕੀਤੀ ਹੋਵੇ ਉਹਨੇ ਜ਼ਬਾਨੀ। ਅਤੇ ਇੱਥੋਂ ਮੈਂ ਥੋੜ੍ਹਾ ਇੱਕ ਪਾਸੇ ਚੱਲਿਆ, ਨਾਲ ਹੀ ਰਿਮੈਂਬਰ ਦੀ ਗੱਲ ਆ ਗਈ ਮੇਰੇ ਪਾਸ। ਕੱਲ੍ਹ ਹੀ ਇਨਫੋਰਮੇਸ਼ਨ ਆਈ ਸਟਾਕਟਨ ਤੋਂ, ਜੋ ਘਰ ਬੈਠੇ ਬੱਚੇ ਬੱਚੀਆਂ ਦੇ ਮਾਤਾ ਪਿਤਾ ਉਹਨਾਂ ਨੂੰ ਬੇਨਤੀ ਆ ਕਿ ਉਹ ਹਰ ਸਾਲ ਹੀ ਗੁਰਬਾਣੀ ਕੰਠ ਮੁਕਾਬਲੇ ਕਰਾਉਂਦੇ ਨੇ ਉੱਥੇ, ਅਤੇ ਇਸ ਸਾਲ ਵੀ ਉਹ ਕਰ ਰਹੇ ਨੇ ਗੁਰਬਾਣੀ ਕੰਠ ਮੁਕਾਬਲੇ, ਅਤੇ ਜਿਸ ਦੇ ਵਿੱਚ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਸੱਦਾ ਦਿੱਤਾ ਹੈਗਾ। 18 ਅਕਤੂਬਰ ਨੂੰ ਮੇਰਾ ਖਿਆਲ ਉਹ ਹੈਗਾ, ਉਹਨਾਂ ਨੂੰ 17 ਨੂੰ ਸੈਟਰਡੇ ਹੈਗਾ, ਸਵੇਰ ਦੇ 8 ਵਜੇ ਤੋਂ ਲੈ ਕੇ 5 ਵਜੇ ਤੱਕ ਜਿੰਨੀ ਬਾਣੀ ਕਿਸੇ ਬੱਚੇ ਨੂੰ ਬੱਚੀ ਨੂੰ ਆਉਂਦੀ ਆ ਉਹ 16 ਸਾਲ ਤੱਕ ਦਿਆਂ ਨੂੰ ਉਹ ਉਹਨੇ ਨੂੰ ਵੀ ਇਨਾਮ ਦੇ ਦਿੰਦੇ ਨੇ। ਕਮਾਲ ਦਾ ਕੰਮ ਹੈ ਉਹਨਾਂ ਦਾ, ਬਹੁਤ ਕਮਾਲ ਦਾ, ਉਤਸ਼ਾਹ ਦੇਣ ਲਈ। ਸੋ ਕੋਸ਼ਿਸ਼ ਕਰੀਏ ਉਹਨਾਂ ਵਿੱਚ ਦਾਖਲ ਕਰਾ ਦਿਓ। ਮੇਰੇ ਪਾਸ ਉਹਨਾਂ ਦੇ ਐਪ ਆ ਗਏ ਨੇ, ਮੈਂ ਥਾਂ ਥਾਂ 'ਤੇ ਦੇਣ ਦੀ ਕੋਸ਼ਿਸ਼ ਕਰਾਂਗਾ ਇਹਨਾਂ ਨੂੰ ਆਪਣੀ ਫੋਨ 'ਤੇ ਕਾਪੀ ਕਰਕੇ। ਇਹਦੇ 'ਤੇ ਹੀ ਸਭ ਕੁਛ ਹੈਗਾ, ਇਹਦੇ 'ਤੇ ਜਾ ਕੇ ਇਹਨੂੰ ਓਪਨ ਕਰੋ, ਜਦੋਂ ਐਰੋ 'ਤੇ ਕਰਕੇ ਆਪਣੇ ਫੋਨ 'ਤੇ ਸਾਰਾ ਕੁਛ ਹੀ ਆ ਗਿਆ। ਐਪਲੀਕੇਸ਼ਨ ਫੋਨ 'ਤੇ ਸਿੱਧੀ ਚਲੀ ਜਾਣੀ ਹੈ, ਨਾ ਕਿਸੇ ਨੂੰ ਦੇਣ ਦੀ ਲੋੜ, ਨਾ ਪੁੱਛਣ ਦੀ ਲੋੜ। ਸੋ ਕਰੀਏ ਕਿਰਪਾ, ਆਪਾਂ ਹਿੱਸਾ ਲਈਏ ਉਹਦੇ ਵਿੱਚ। ਸੰਖੇਪ ਰੂਪ ਸੀ ਉਸਦਾ, ਅੱਗੇ ਚੱਲੀਏ ਜੀ। ਹੁਣ ਅਗਲੀ ਸੂਚਨਾ, ਕੱਤੀ ਰਾਗ ਹੋਣ ਜਾ ਰਿਹਾ ਜੀ ਸਾਡੇ ਗੁਰੂ ਘਰ ਦਾ 8ਵਾਂ, ਉਹ ਹੋਣ ਜਾ ਰਿਹਾ ਹੈਗਾ 11 December 2012-13 ਨੂੰ। ਥੋੜ੍ਹਾ ਮੈਨੂੰ ਪਿੱਛੇ ਆਉਣਾ ਪੈ ਗਿਆ, ਕਾਲਜ ਪ੍ਰੈਪ ਸਾਡਾ ਵਿਸ਼ੇਸ਼ ਪ੍ਰੋਗਰਾਮ ਹੈਗਾ ਖਾਲਸਾ ਸਕੂਲ ਦਾ, ਜਿਸ ਦੀ ਕਾਮਯਾਬੀ ਉਹਨਾਂ ਦੇ ਸੇਵਾਦਾਰਾਂ ਦੇ ਅਤੇ ਆਪ ਮਾਤਾ ਪਿਤਾ 'ਤੇ ਨਿਰਭਰ ਹੁੰਦੀ ਹੈ ਅਤੇ ਬੱਚਿਆਂ 'ਤੇ ਵੀ। ਭਾਵ ਇਹਦਾ ਕੀ ਹੈ ਕਿ ਆਪਾਂ ਪ੍ਰਿਪੇਅਰ ਕਰਨਾ, ਬੱਚਿਆਂ ਨੂੰ ਤਿਆਰ ਕਰਨਾ ਕਿ ਉਹਨਾਂ ਦੇ ਗ੍ਰੇਡ 6ਵੀਂ ਤੋਂ ਲੈ ਕੇ 12ਵੀਂ ਤੱਕ ਵਧੀਆ ਆਉਣ, ਏ ਜਾਂ ਬੀ ਘੱਟੋ ਘੱਟ। ਕਿਉਂ? ਉਹਨਾਂ ਨੂੰ ਚੰਗੀ ਯੂਨੀਵਰਸਿਟੀ 'ਚ ਦਾਖਲਾ ਮਿਲ ਜੂਗਾ, ਫਿਰ ਇੱਥੇ ਹੀ ਬੱਸ ਨੇ। ਜਿਹਨਾਂ ਦੇ ਚੰਗੇ ਗ੍ਰੇਡ ਹੋਣ ਉਹਨਾਂ ਨੂੰ ਫਿਰ ਫਾਈਨੈਂਸ਼ੀਅਲ ਏਡ ਵੀ ਉਹਨਾਂ ਨੂੰ ਹੀ ਮਿਲਦੀ ਹੈ ਗੁਰੂ ਪਿਆਰਿਓ, ਕਿੰਨਾ ਫਾਇਦਾ। ਫਿਰ ਜਦੋਂ ਉਹਨਾਂ ਦਾ ਚੰਗੇ ਗ੍ਰੇਡ ਹੋ ਗਿਆ ਤਾਂ ਫਿਰ ਨੌਕਰੀ ਵੀ ਉਹਨਾਂ ਨੂੰ ਪਹਿਲਾਂ ਮਿਲਦੀ ਹੈ। ਕਿੰਨਾ ਕੁਛ ਹੈ ਜਿਹੜਾ ਅਟੈਚ ਹੋਇਆ ਚੰਗੇ ਗ੍ਰੇਡਾਂ ਨਾਲ। ਉਸ ਲਈ ਫਿਰ ਕਾਲਜ ਪ੍ਰੈਪ ਵਾਲਿਆਂ ਨੇ ਇਹ ਸਾਡਿਆਂ ਨੇ ਕੀਤਾ ਕਿ ਅਸੀਂ ਫਿਰ ਇਹਨਾਂ ਦੇ ਗ੍ਰੇਡ ਬਣਾਉਣ ਲਈ ਸਾਇੰਸ, ਮੈਥ ਅਤੇ ਦੂਸਰਾ ਇੰਗਲਿਸ਼, ਇੱਕ ਰਿਬੋਟਿਕਸ ਉਹਨਾਂ ਨੇ ਲੈ ਲਿਆ ਨਾਲ। ਹੁਣ 4 ਦੀ ਪ੍ਰੈਪਰੇਸ਼ਨ ਉਹਨਾਂ ਨੇ ਕਰਨੀ ਸ਼ੁਰੂ ਕਰਤੀ ਹੈਗੀ ਆ। 13 ਤੋਂ ਕਲਾਸਾਂ ਸ਼ੁਰੂ ਹੋ ਰਹੀਆਂ ਸਤੰਬਰ ਤੋਂ, ਅਤੇ ਬੜੀ ਥੋੜ੍ਹੀ ਫੀਸ ਆ। ਬਾਹਰ ਜਾਈਏ ਤਾਂ ਇਕੱਲੀ ਇਕੱਲੀ ਸਬਜੈਕਟ ਦੇ ਸਾਨੂੰ ਮਹੀਨੇ ਦੇ 1000-2000 ਦੇਣਾ ਪੈਣਾ ਮਹੀਨੇ ਦਾ ਜੀ, ਅਤੇ ਜੇ 4 ਪੜ੍ਹਨੇ ਤਾਂ 4000 ਹੋ ਗਿਆ ਫਿਰ ਸਮਝ ਮਹੀਨੇ ਦਾ। ਇਸੇ 'ਤੇ ਘਰ ਦੀ ਗੰਗਾ ਪੰਜਾਬੀ 'ਚ ਕਹਿ ਲਓ ਵਗਦੀ ਆ, ਅਤੇ ਉੱਥੇ ਫਿਰ ਆਪਾਂ ਹੱਥ ਮੂੰਹ ਧੋ ਲਈਏ, ਪੰਜਾਬੀ ਸੌਖਾ ਕੰਮ, ਉੱਥੋਂ ਲਾਭ ਉਠਾਈਏ। ਸੋ ਅੱਜ ਉਹਨਾਂ ਨੇ ਮੇਰਾ ਕੱਲ੍ਹ ਮੀਟਿੰਗ ਵੀ ਰੱਖੀ ਹੈਗੀ ਆ, ਅਤੇ ਮੈਂ ਵੀ ਕੋਸ਼ਿਸ਼ ਕਰਾਂਗਾ ਉਹਨਾਂ ਨੂੰ ਮੀਟਿੰਗ ਜਾਣ ਦਾ ਸਮਾਂ ਜੇ ਮਿਲਿਆ ਤਾਂ 5 ਮਿੰਟ, ਕਿਉਂਕਿ ਮੇਰੀ ਆਦਤ ਹੈ ਮੈਂ ਐਜੂਕੇਸ਼ਨ ਨਾਲ ਅਟੈਚ ਰਹਿੰਦਾ, ਚਾਹੁੰਦਾ ਵੀ ਹਰ ਵੇਲੇ। ਕਾਫੀ ਕੁਛ ਸਾਡੇ ਐਜੂਕੇਸ਼ਨ ਜਿਹੜੀ ਹੈਗੀ USC ਅਤੇ ਕੈਲੀਫੋਰਨੀਆ ਦੀ, ਉਹ 'ਚ ਕਾਫੀ ਕੁਛ ਚੇਂਜਿਸ ਆ ਰਹੀਆਂ ਗਾਂਹ ਤੋਂ। ਸੋ ਕੋਸ਼ਿਸ਼ ਕਰੀਏ ਉਸ ਵਿੱਚ ਦਾਖਲ, ਬੱਚੇ ਦਾਖਲ ਕਰਾਉਣ ਲਈ। ਪਹਿਲਾ ਪ੍ਰਕਾਸ਼ ਤਾਂ ਸਤਿ ਗੁਰੂ ਗ੍ਰੰਥ ਸਾਹਿਬ ਜੀ ਦਾ ਆ ਰਿਹਾ ਜੀ 12 ਸਤੰਬਰ ਨੂੰ, ਉਹ ਇਕੱਤੀ ਦਰਬਾਰ ਦੇ ਵਿੱਚ ਹੀ ਆ ਜਾਣਾ, ਆਪਾਂ ਉੱਥੇ ਮਨਾ ਲੈਣਾ ਅਤੇ ਉਸ ਤੋਂ ਅੱਗੇ ਚੱਲੀਏ। ਮੈਂ ਕਾਫੀ ਛੱਡ ਜਾਵਾਂ ਹੁਣ ਸੂਚਨਾਵਾਂ ਸਾਰੀਆਂ। 17 ਸਤੰਬਰ ਨੂੰ ਹੈ ਸੰਗਰਾਂਦ, 18 ਨੂੰ ਹੈ ਜੀ ਵਿਆਹਤਾ ਵਿਆਹ ਪੁਰਬ ਧੰਨ ਸਰ ਗੁਰੂ ਨਾਨਕ ਦੇਵ ਜੀ ਦਾ। ਉਸ ਤੋਂ ਅੱਗੇ ਮੈਂ ਹੁਣ ਇੱਕ ਅਖੀਰਲੀ ਜਿਹੜੀ ਆ ਉਹ 27 ਸਤੰਬਰ ਦੀ ਗੱਲ ਕਰ ਲਵਾਂ। 27 ਸਤੰਬਰ ਨੂੰ ਆਪਾਂ ਨੇ ਨਗਰ ਕੀਰਤਨ ਵੀ ਰੱਖਿਆ ਜੀ। ਨਗਰ ਕੀਰਤਨ ਦੇ ਵਿੱਚ ਸੋ ਉਹ ਵੀ ਆਪਾਂ ਚੇਤੇ ਰੱਖੀਏ। ਉਸ ਦਿਨ ਨੂੰ ਸ਼੍ਰੀ ਜਪਜੀ ਸਾਹਿਬ ਦਾ ਜਿਹੜਾ ਪ੍ਰੋਗਰਾਮ ਸੀ ਉਹ ਵੀ ਸੰਪੂਰਨ ਹੋ ਜਾਣਾ ਅਤੇ ਇਸ ਜਪਜੀ ਸਾਹਿਬ ਜੀ ਦੀ ਕਥਾ ਕਰਨ ਵਾਸਤੇ ਆ ਰਹੇ ਨੇ ਸਾਡੇ ਪਾਸ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਕੱਲ੍ਹ ਤੋਂ। ਸੋ ਅੱਗੇ ਵੀ ਸਾਡੇ ਪਾਸ ਕਥਾ ਕਰ ਗਏ ਨੇ। ਸੋ ਸਮਾਂ ਹੋ ਚੱਲਿਆ, ਮੈਂ ਹੁਣ ਸਮਾਂ ਤਕਰੀਬਨ ਸਾਰਾ ਲੈ ਲਿਆ, ਪਰ ਚਲੋ ਮੈਂ ਬੇਨਤੀ ਕਰਾਂ ਭਾਈ ਸਾਹਿਬ ਪਰਮਜੀਤ ਸਿੰਘ ਜੀ ਉਹਨਾਂ ਨੂੰ ਕਿ ਉਹ ਅੱਜ ਦੇ ਹੁਕਮਨਾਮੇ ਦੀ ਕਥਾ ਸਾਨੂੰ ਸਰਵਣ ਕਰਾਉਣ। ਸੋਠ ਮਹਿਲਾ ਪੰਜਵਾਂ, ਗੁਰਪੂਰਾ ਕਿਰਪਾ ਧਾਰੀ ਪਾ ਪੂਰੀ ਲੋਚ ਹਮਾਰੀ। ਸਾਰਾ ਨਹੀਂ ਮੈਂ ਹੁਣ ਪੜ੍ਹਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪਿਹੀ ਸੱਚ ਨਾਨਕ ਹੋਸੀ ਪਿਹੀ ਸੱਚ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਾ ਸੇਵਕ ਜਨ ਮਨ ਪ੍ਰਤਖ ਗੁਰੂ ਨਿਸਤਾਰ ਨਾਹੋਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ।

ਸੋਰਠ ਮਹੱਲਾ ਪੰਜਵਾਂ ਗੁਰ ਪੂਰਾ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਗੁਰ ਪੂਰਾ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸਤਰਿਯ ਉਠਤ ਬੈਠਤ ਹਰ ਹਰ ਧਿਆਇਯ ਅਨਦਿਨ ਸੁਕ੍ਰਿਤ ਕਰਿਯ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਡ ਭਾਗੀ ਪਾਏ ਕੋਟ ਜਨਮ ਕੇ ਕਿਲ ਬਿਖ ਨਾਸੇ ਹਰ ਚਰਣੀ ਚਿਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਭਏ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਬਿਘਨ ਬਿਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ ਹੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਬਿਘਨ ਬਿਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ ਹੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਜੋ ਹਫ਼ਤਾਵਾਰੀ ਦੀਵਾਨ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਗੁਰਬਾਣੀ ਦੇ ਸ਼ਬਦ ਕੀਰਤਨ ਸੰਪੂਰਨ ਅਸਾਕੀ ਵਾਰ ਦੇ ਸਰਵਣ ਕੀਤੇ ਨੇ। ਸਮਾਂ ਹੋਇਆ ਹੈ ਇਸ ਪਾਵਨ ਅਸਥਾਨ ਤੇ ਗੁਰ ਸ਼ਬਦ ਵਿਚਾਰ ਦਾ। ਅੱਜ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਇਸ ਪਾਵਨ ਅਸਥਾਨ ਤੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ ਉਹ ਪਾਵਨ ਹੁਕਮ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਦਾਰ ਬਾਣੀ ਕੇ ਬੋਹਿਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਗੁਰਤਾ ਗੱਦੀ ਦੇ ਪੰਜਵੇਂ ਵਾਰਸ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਰਾਗ ਸੋਰਠ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 621 ਅਤੇ 22 ਅੰਕ ਤੇ ਸਵਾਈ ਮਾਨ ਹੈ। ਆਓ ਗੁਰਮੁਖੋ ਅੱਜ ਮੇਰੇ ਸਤਿਗੁਰਾਂ ਨੇ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ ਉਹ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ ਰਸਨਾ ਦੀ ਪਵਿੱਤਰਤਾ ਵਾਸਤੇ ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ ਦਿਓ ਅਸੀਸ ਤੇ ਆਖੋ ਜੀ ਸਤਨਾਮ।

0: फिर बख्शिश करो ते आखो जी सतनाम श्री वाहेगुरु साहिब जी। शब्द की विचार की आरंभता तो पहला अज का महान पवित्र दिहाड़ा गुरु नानक नाम लेवा सिख संगता वल दे विच जिथे भी बैठिया ने उत्थे बड़े प्यार श्रद्धा भावना दे नाल इह दिहाड़ा मना रहे माणयोग सकत्तर साहब हुणे पिछले कई दिनों तो अनाउंसमेंट करके आप संगतां नूं जागरूक कर रहे सन दिहाड़े दस रहे सन। वह दिहाड़ा है धन गुरु ग्रंथ साहब महाराज जी का संपूर्णता दिवस। तीन दिहाड़े गुरु ग्रंथ साहब महाराज जी के आपां मनाने पहला दिहाड़ा मनाने पहला प्रकाश पुरब जो धन गुरु अर्जुन साहब महाराज सच्चे पातशाह ने बख्शिश की सन 1601 तो लैके सन 1604 तक ढाई पौने तीन साल का समा लाया रामसर साहब के अस्थान से विराजमान हो के महाराज जी ने आप इस बाणी नू एकत्र करके एक बीड़ दे विच दर्ज किया। भाई साहब भाई गुरदास साहब जी लिखण वाले सन भाई बनो जी कलमा दा ते कागजां दा स्याही दा प्रबंध करन वाले सन सतगुरु आप महाराज जी लिखवाउण वाले सन। जदों ओ बीड़ नू महाराज जी ने लिखवाया सी ते सन 1604 ईस्वी नू महाराज जी ने 1 सितंबर हरिमंदर साहब दे विच प्रकाश किया सी। उन्हां नू असी पहला प्रकाश पुरब दे नाम नाल मनाउने ते उसे दिन ही महाराज जी आप संगत विच विराजमान होए। बाबा बुढ़ा साहब जी नू जदों प्रकाश किया गया इस बीड़ साहब का उन्हां नू ताबिया बिठाया गया ते वचन कैसी बाबा जी खोलो ग्रंथ लिखो आवाज इस ग्रंथ नू खोलो लिखो आवाज आवाज तो भाव सी हुक्म लवो ते सारियां सिख संगतां सुन अदब सहित ग्रंथ को खोला ले आवाज बुढ़ा मुख बोला। बाबा बुढ़ा साहब जी फिर बोले ने की बोले ने हुक्म लिया सी पहला हुक्म आया सी सुही महला पंजवां संतां के कारज आप खलोया हर कम करावन आया राम धरत सुहावी ताल सुहावा विच अमृत जल छाया राम। यह पहला प्रकाश पुरब असी मनाने गुरु ग्रंथ साहब महाराज जी का। दूसरा दिहाड़ा सी संपूर्णता दिवस जी की अज विचार करनी आप मनाने ते तीसरा गुरु ग्रंथ साहब महाराज जी का दिहाड़ा मनाने सन 1708 ईस्वी नदेड़ साहब हजूर साहब की धरती से जदों धन गुरु गोबिंद सिंह साहब महाराज जी ने प्रॉपर प्यारना करन तो पहला गुरु ग्रंथ साहब महाराज जी का प्रकाश किया ते तीन परिक्रमा करके मत्था टेके सारियां संगतां नूं बचन कह दिते सी आग्या पही अकाल की तभी चलायो पंथ सब सिखन को हुक्म है गुरु मान्यो ग्रंथ। ਇਹ ਗੁਰਤਾ ਗੱਦੀ ਦਿਵਸ ਮਨਾਉਂਦੇ ਆਪਾਂ ਸਨ 1708 ਨੂੰ ਪਰ ਜਿਹੜਾ ਅੱਜ ਮਨਾ ਰਹੇ ਨੇ ਸੰਪੂਰਨਤਾ ਦਿਵਸ ਇਹ ਸੰਪੂਰਨਤਾ ਬਾਣ ਮਹਾਰਾਜ ਜੀ ਦੇ ਪਤਾ ਕਿੱਥੇ ਕੀਤੀ ਸੀ ਜਿਸ ਵੇਲੇ ਮਹਾਰਾਜ ਜੀ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਛੱਡਿਆ ਸਰਸਾ ਨਦੀ 'ਤੇ ਪਹੁੰਚੇ ਨੇ ਚਮਕੌਰ ਦੀ ਗੜੀ ਬੱਚੇ ਸ਼ਹੀਦ ਹੋਏ ਨੇ ਪਿਆਰੇ ਸ਼ਹੀਦ ਹੋਏ ਨੇ ਮਾਛੀਵਾੜੇ ਦੇ ਜੰਗਲਾਂ ਵਿੱਚ ਪਰਤ ਕੇ ਉੱਚ ਦੇ ਪੀਰ ਬਣ ਕੇ ਇਹਨਾਂ ਇਲਾਕਿਆਂ ਵਿੱਚੋਂ ਵਿਚਰਦੇ ਹੇਹਰ ਪਿੰਡ ਆਲਮਗੀਰ ਸਾਹਿਬ ਪਿੰਡ ਰਾਏ ਕਲਾ ਦੀਨਾ ਕਾਂਗੜ ਰਾਮੇ ਆਣਾ ਇਹ ਸਾਰੇ ਇਲਾਕੇ ਲੰਘਦੇ ਮਹਾਰਾਜ ਖਦਰਾਣੇ ਦੀ ਢਾਬ 'ਤੇ ਗਏ ਜਿਸ ਅਸਥਾਨ ਨੂੰ ਅੱਜ ਅਸੀਂ ਮੁਕਤਸਰ ਸਾਹਿਬ ਦੇ ਨਾਮ ਨਾਲ ਜਾਣ ਉੱਥੇ ਅਖੀਰਲੀ ਜੰਗ ਲੜਨ ਤੋਂ ਬਾਅਦ ਫਿਰ ਮਹਾਰਾਜ ਜੀ ਅੱਗੇ ਵੱਲ ਚੱਲੇ ਨੇ ਮਾਲਵੇ ਇਲਾਕੇ ਦੇ ਬਖਸ਼ਿਸ਼ਾਂ ਕਰਦੇ ਕਰਦੇ ਤਲਵੰਡੀ ਸਭ ਹੋ ਕੇ ਪਹੁੰਚੇ ਤਲਵੰਡੀ ਸਭ ਹੋ ਕੇ ਜਿਸ ਵੇਲੇ ਮਹਾਰਾਜ ਜੀ ਪਹੁੰਚੇ ਉਸ ਵੇਲੇ ਭਾਈ ਦਇਆ ਸਿੰਘ ਜੀ ਜਿਹੜੇ ਜਫਰਨਾਮਾ ਮਹਾਰਾਜ ਜੀ ਕੋਲੋਂ ਦੀਨਾ ਕਾਂਗੜ ਪਿੰਡ ਦੇ ਵਿੱਚੋਂ ਲੈ ਕੇ ਤੁਰੇ ਸਨ, ਔਰੰਗਜ਼ੇਬ ਕੋਲ ਪਹੁੰਚ ਗਿਆ ਸੀ। ਤੇ ਜਿਸ ਵੇਲੇ ਔਰੰਗਜ਼ੇਬ ਨੇ ਮਹਾਰਾਜ ਜੀ ਦਾ ਲਿਖਿਆ ਹੋਇਆ ਜਫਰਨਾਮਾ ਪੜ੍ਹਿਆ ਸੀ ਨਾ, ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬ ਉੱਠਿਆ ਸੀ। ਉਸੇ ਵੇਲੇ ਉਹਨੇ ਐਲਾਨ ਕਰ ਦਿੱਤਾ ਸੀ ਵੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿੱਥੇ ਵੀ ਵਿਚਰਦੇ ਨੇ ਵਿਚਰਨ ਦਿਓ, ਕੋਈ ਉਹਨਾਂ ਦੇ ਨਾਲ ਜੰਗ ਨਹੀਂ ਲੜੇਗਾ, ਕੋਈ ਉਹਨਾਂ ਦਾ ਰਸਤਾ ਨਹੀਂ ਰੋਕੇਗਾ, ਜਿੱਧਰ ਉਹਨਾਂ ਦਾ ਚਿੱਤ ਚਾਹੇ ਬਹਿ ਜਾ ਸਕਦੇ, ਜਿੱਥੇ ਵਿਚਰਨ ਵਿਚਰ ਸਕਦੇ। ਇਹ ਜਿਸ ਵੇਲੇ ਐਲਾਨ ਕੀਤਾ ਉਸ ਵੇਲੇ ਮਹਾਰਾਜ ਜੀ ਦਮਦਮਾ ਸਾਹਿਬ ਜਿਹੜਾ ਅਸਥਾਨ ਨੂੰ ਅੱਜ ਅਸੀਂ ਪੰਜਵਾਂ ਤਖ਼ਤ ਕਹਿੰਦੇ ਹਾਂ, ਤਲਵੰਡੀ ਸਾਬੋ ਕੀ, ਇੱਥੇ ਪਹੁੰਚੇ ਸੀ। ਇੱਥੇ ਫਿਰ ਉਸ ਵੇਲੇ ਭਾਰੀ ਸੰਗਤਾਂ ਦਾ ਇਕੱਠ ਹੋਇਆ ਸੀ। ਇੱਥੇ ਭਾਈ ਡੱਲੇ ਨੇ ਆਪਣੀ ਹਵੇਲੀ ਵਿੱਚ ਮਹਾਰਾਜ ਜੀ ਨੂੰ ਰੱਖਿਆ ਸੀ, ਬੜੀ ਮਹਾਰਾਜ ਜੀ ਦੀ ਸੇਵਾ ਕੀਤੀ ਉਸ ਵੇਲੇ ਪਿਆਰੇ ਨੇ। ਜਦੋਂ ਹਜ਼ੂਰ ਇੱਥੇ ਰੁਕੇ ਨੇ ਨਾ, ਇੱਥੇ ਫਿਰ ਮਹਾਰਾਜ ਜੀ ਨੇ ਕਹਿਣ ਲੱਗੇ ਵੀ ਇੱਕ ਬੜਾ ਵੱਡਾ ਕਾਰਜ ਹੈ ਜਿਹਨੂੰ ਅਸੀਂ ਸੰਪੂਰਨ ਕਰਨਾ। ਸਿੱਖਾਂ ਪੁੱਛਿਆ ਮਹਾਰਾਜ ਜੀ ਕਿਹੜਾ ਕਾਰਜ ਕਰਨਾ? ਕਹਿਣ ਲੱਗੇ ਵੀ ਜਿਹੜੀ ਬੀੜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਹੁਣਾਂ ਨੇ ਲਿਖਾਈ ਬਾਣੀ ਇਕੱਤਰ ਕੀਤੀ ਹੈ ਨਾ, ਉਸੇ ਬੀੜ ਦੇ ਵਿੱਚ ਅਸੀਂ ਗੁਰੂ ਪਿਤਾ ਦੀ ਬਾਣੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਦਰਜ ਕਰਨੀ। ਤੇ ਹੁਣ ਸਾਡੇ ਕੋਲ ਸਮਾਂ ਹੈ, ਇਸ ਪਾਵਨ ਅਸਥਾਨ ਤੇ ਅਸੀਂ ਮਹਾਨ ਕਾਰਜ ਕਰਨ। ਇਸੇ ਅਸਥਾਨ ਤੇ ਫਿਰ ਭਾਈ ਮਨੀ ਸਿੰਘ ਜੀ ਦਿੱਲੀ ਤੋਂ ਚੱਲ ਕੇ ਆਏ ਸਨ, ਮਾਤ ਸੁੰਦਰੀ ਜੀ, ਮਾਤ ਸਾਹਿਬ ਦੇਵਾ ਜੀ, ਉਹ ਵੀ ਆਏ ਸਨ, ਹੋਰ ਬੇਅੰਤ ਗਿਣਤੀ ਵਿੱਚ ਸਿੱਖ ਸੰਗਤਾਂ ਇੱਥੇ। ਤੇ ਮੈਂ ਆਪ ਸੰਗਤਾਂ ਨੂੰ ਇਤਿਹਾਸ ਯਾਦ ਕਰਾਵਾਂ, ਇਹ ਉਹ ਪਾਵਨ ਧਰਤੀ ਹੈ ਜਿੱਥੇ ਮਾਤਾਵਾਂ ਨੇ ਪੁੱਛਿਆ ਸੀ ਮਹਾਰਾਜ ਸਿੱਖ ਨਜ਼ਰ ਆ ਰਹੇ ਨੇ, ਸਭ ਜ਼ਿਆਦਾ ਨਜ਼ਰ ਨਹੀਂ ਆ ਰਹੇ। ਤੇ ਸਤਿਗੁਰਾਂ ਨੇ ਇਸ਼ਾਰਾ ਕੀਤਾ ਸੀ ਆਪ ਸਿੱਖ ਸੰਗਤਾਂ ਵੱਲ, ਜਿਹੜੀਆਂ ਸਿੱਖ ਸੰਗਤਾਂ ਬੈਠੀਆਂ ਸਨ। ਕਹਿਣ ਲੱਗੇ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੋਏ ਤਿਉ ਕਿਆ ਭਇਆ ਜੀਵਿਤ ਕਈ ਹਜ਼ਾਰ। ਆ ਮੇਰਾ ਸਿੱਖ ਪੁੱਤਰ ਹੀ ਵਾਰ ਆਏ। ਖੈਰ ਬੜੀਆਂ ਯਾਦਾਂ ਦਮਦਮਾ ਸਾਹਿਬ ਦੀ ਧਰਤੀ, ਮੇਰੇ ਕਲਗੀ ਵਾਲੇ ਸਤਿਗੁਰਾਂ ਦੀ ਸਾਂਭ ਕੇ ਬੈਠੇ ਭਾਈ ਮਨੀ ਸਿੰਘ ਜੀ ਆਏ ਨੇ। ਉਸ ਤੋਂ ਬਾਅਦ ਮਹਾਰਾਜ ਜੀ ਨੇ ਦੋ ਸਿੱਖਾਂ ਨੂੰ ਅੰਮ੍ਰਿਤਸਰ ਸਾਹਿਬ ਦੀ ਧਰਤੀ ਵੱਲ ਭੇਜਿਆ ਸੀ। ਕਹਿਣ ਲੱਗੇ ਉੱਥੇ ਸਾਡਾ ਪਿਆਰਾ ਸਿੱਖ ਹੈ ਬਾਬਾ ਦੀਪ ਸਿੰਘ ਜੀ, ਉਹਨੂੰ ਬੁਲਾ ਕੇ ਲੈ ਕੇ ਆਓ। ਦੋ ਸਿੱਖ ਬਾਬਾ ਦੀਪ ਸਿੰਘ ਜੀ ਨੂੰ ਬੁਲਾਉਣ ਵਾਸਤੇ ਚਲੇ ਗਏ ਨੇ। ਮੈਂ ਜ਼ਿਆਦਾ ਲੰਬੇਰਾ ਨਾ ਕਰਾਂ ਕਿਉਂਕਿ ਸ਼ਬਦ ਦੇ ਅਰਥ ਵੀ ਕਰਨੇ ਨੇ, 10 ਵਜੇ ਸਮਾਪਤੀ ਹੈ। ਉੱਥੇ ਫਿਰ ਮਹਾਰਾਜ ਜੀ ਨੇ ਪੰਜ ਸਿੱਖਾਂ ਨੂੰ ਭੇਜਿਆ ਸੀ। ਕਹਿਣ ਲੱਗੇ ਵੀ ਜਾਓ ਜਿਹੜੀ ਬੀੜ ਸਾਹਿਬ ਧੀਰ ਮੱਲੀਆਂ ਕੋਲੇ ਨਾ, ਜਿਹੜੀ ਮਹਾਰਾਜ ਜੀ ਨੇ ਗੁਰੂ ਅਰਜਨ ਸਾਹਿਬ ਸਤਿਗੁਰਾਂ ਨੇ ਲਿਖਵਾਈ ਸੀ ਉਹ ਲੈ ਕੇ ਆਓ, ਉਹਦੇ ਵਿੱਚ ਅਸੀਂ ਬਾਣੀ ਦਰਜ ਕਰਨ ਗੁਰੂ ਪਿਤਾ ਨੇ। ਜਿਸ ਵੇਲੇ ਸਿੱਖ ਗਏ ਨੇ ਉਸ ਵੇਲੇ ਧੀਰ ਮੱਲੀਆਂ ਨੇ ਰਾਮ ਰਾਈਆਂ ਨੇ ਮਨਾ ਕਰ ਦਿੱਤਾ ਸੀ। ਕਹਿਣ ਲੱਗੇ ਅਸੀਂ ਨਹੀਂ ਬੀੜ ਦੇਣੀ। ਪੁੱਛਿਆ ਜੀ ਕਿਉਂ? ਕਹਿਣ ਲੱਗੇ ਜੇ ਗੁਰੂ ਇੰਨਾ ਹੀ ਕਾਬਲ ਹੈ, ਜੇ ਗੁਰੂ ਤੁਹਾਡਾ ਇੰਨਾ ਹੀ ਸਮਰੱਥ ਹੈ ਤੇ ਫਿਰ ਸਾਡੇ ਕੋਲੋਂ ਕਿਉਂ ਬਾਣੀ ਮੰਗਣ ਵਾਸਤੇ ਆ ਗਏ ਨੇ? ਉਹ ਆਪੇ ਲਿਖਵਾ ਲੈਣ। ਜਦੋਂ ਉਹਨਾਂ ਸਿੱਖਾਂ ਨੂੰ ਮੋੜ ਦਿੱਤਾ ਸੀ ਨਾ, ਮਹਾਰਾਜ ਜੀ ਦੇ ਕੋਲ ਆਏ ਸਤਿਗੁਰੂ, ਧੀਰ ਮੱਲੀਆਂ ਨੇ ਮੋੜ ਦਿੱਤਾ ਹੈ। ਉਹ ਕਹਿਣ ਲੱਗੇ ਅਸੀਂ ਬੀੜ ਸਭ ਨਹੀਂ ਦੇਵਾਂ, ਜੇ ਗੁਰੂ ਸਮਰੱਥ ਤੇ ਆਪੇ ਬਾਣੀ ਲਿਖਵਾ ਲੈ। ਸਤਿਗੁਰੂ ਮੁਸਕਰਾ ਪਏ, ਕਹਿਣ ਲੱਗੇ ਕੋਈ ਗੱਲ ਨਹੀਂ। ਫਿਰ ਇੱਥੇ ਗੁਰਮੁਖੋ ਦਮਦਮਾ ਸਾਹਿਬ ਦੀ ਧਰਤੀ ਦੇ ਮਹਾਰਾਜ ਜੀ ਨੇ ਕਨਾਤ ਲਵਾਈ, ਭਾਈ ਮਨੀ ਸਿੰਘ ਜੀ ਹੁਣਾਂ ਨੂੰ ਨਾਲ ਲਿਆ, ਬਾਬਾ ਦੀਪ ਸਿੰਘ ਜੀ ਵਰਗਿਆਂ ਨੂੰ, ਹੋਰ ਗੁਰਮੁਖ ਪਿਆਰੇ ਨੂੰ ਨਾਲ ਲਿਆ। ਕਹਿਣ ਲੱਗੇ ਮਹਾਨ ਕਾਰਜ ਕਰਨ। ਫਿਰ ਉਸ ਵੇਲੇ ਸਤਿਗੁਰਾਂ ਨੇ ਆਪ ਬਿਰਾਜਮਾਨ ਹੋ ਕੇ ਤੇ ਇਸ ਕਾਰਜ ਨੂੰ ਘੱਟੋ ਘੱਟ 9 ਕੁ ਮਹੀਨੇ ਦਾ, 9 ਸਾਢੇ 9 ਮਹੀਨੇ ਦਾ ਸਮਾਂ ਲੱਗਾ ਸੀ ਇਸ ਸਾਰੇ ਕਾਰਜ ਨੂੰ ਸੰਪੂਰਨ ਕਰਨ ਲੱਗਿਆ ਜਿੰਨੇ ਮਾਰ ਵਿੱਚ। ਉਸ ਵੇਲੇ ਮਹਾਰਾਜ ਜੀ ਨੇ ਅੰਤਰ ਧਿਆਨ ਹੋ ਕੇ ਇੱਕ ਓਅੰਕਾਰ ਤੋਂ ਲੈ ਕੇ ਤੇ 18, 10, 20 ਤੱਕ ਜਿਹੜਾ ਅੱਜ ਆਪਾਂ 1430 ਪੰਨਿਆਂ ਦੇ ਦਰਸ਼ਨ ਕਰਦੇ ਹਾਂ ਨਾ, ਉਹ ਪੂਰੀ ਬਾਣੀ ਮਹਾਰਾਜ ਜੀ ਨੇ ਆਪ ਆਪਣੀ ਰਸਨਾ ਤੋਂ ਉਚਾਰਨ ਕਰਕੇ ਭਾਈ ਮਨੀ ਸਿੰਘ ਜੀ ਲਿਖਦੇ ਸਨ, ਬਾਬਾ ਦੀਪ ਸਿੰਘ ਜੀ ਕਲਮ ਦਾ, ਸਿਆਹੀ ਦਾ ਤੇ ਕਾਗਜ਼ਾਂ ਦਾ ਪ੍ਰਬੰਧ ਕਰਦੇ, ਹੋਰ ਗੁਰਮੁਖ ਪਿਆਰੇ ਨੇ ਸੇਵਾਵਾਂ ਕੀਤੀਆਂ। ਹੁਣ ਇੱਥੇ ਸਾਡੇ ਮਨ ਵਿੱਚ ਇੱਕ ਸਵਾਲ ਪੈਦਾ ਹੋਊਗਾ ਵੀ ਇੰਨੀ ਬਾਣੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜ਼ਬਾਨੀ ਲਿਖਾ ਦਿੱਤੀ, ਯਾਦ ਹੋ ਸਕਦਾ? ਗੁਰਮੁਖ ਗੁਰੂ ਤੇ ਮੇਰਾ ਸਮਰੱਥ ਹੈ, ਤੁਸੀਂ ਸਿੱਖਾਂ ਦਾ ਇਤਿਹਾਸ ਪੜ੍ਹ ਕੇ ਵੇਖੋ। ਭਾਈ ਕਾਨ ਸਿੰਘ ਜੀ ਨਾਭਾ ਜਿਨ੍ਹਾਂ ਨੇ ਇੰਨੇ ਪਿਆਰ ਦੇ ਨਾਲ ਇਸ ਗੁਰਬਾਣੀ ਦੇ ਇੱਕ ਇੱਕ ਸ਼ਬਦ ਦੇ ਇੱਕ ਇੱਕ ਅੱਖਰ ਦੇ ਅਰਥ ਬਾ ਕਮਾਲ ਕੀਤੇ। ਉਹਨਾਂ ਦੇ ਵੱਡੇ ਵਡਿਆਰੀ ਹੋਏ ਨੇ ਭਾਈ ਨਾਰਾਇਣ ਸਿੰਘ ਜੀ। ਕਿਸੇ ਤੁਹਾਨੂੰ ਇਤਿਹਾਸ ਪੜ੍ਹਨ ਦਾ ਸਮਾਂ ਮਿਲੇ, ਭਾਈ ਨਾਰਾਇਣ ਸਿੰਘ ਜੀ ਉਹਨਾਂ ਨੇ ਤਿੰਨ ਅਖੰਡ ਪਾਠ ਇਕੱਲਿਆਂ ਨੇ ਇੱਕ ਚੌਂਕੜੇ ਤੇ ਕੀਤਾ ਸੀ। ਇੱਕ ਚੌਂਕੜੇ ਇੱਕ ਵਾਰੀ ਪਾਠ ਅਖੰਡ ਪਾਠ ਸਾਹਿਬ ਆਰੰਭ ਕਰਕੇ ਬੈਠ ਗਏ ਨੇ, ਬਸ ਗੁਰਮੁਖੋ ਤੀਸਰੇ ਦਿਨ ਭੋਗ ਪਾ ਕੇ ਉੱਠੇ ਨੇ। ਤਿੰਨ ਅਖੰਡ ਪਾਠ ਸੁਣਨ ਤਰ ਕੀਤੇ ਤੇ ਉਹਨਾਂ ਬਾਰੇ ਹਿਸਟਰੀ ਵਿੱਚ ਲਿਖਿਆ ਹੈ ਭਾਈ ਨਾਰਾਇਣ ਸਿੰਘ ਜੀ ਨੂੰ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਪੂਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਵਾਨੀ ਯਾਦ। ਹੁਣ ਇੱਥੇ ਵੀ ਸਾਡੇ ਮਨਾਂ ਵਿੱਚ ਸਵਾਲ ਪੈਦਾ ਹੋਣ ਵੀ ਇੰਨਾ ਹੋ ਸਕਦਾ? ਗੁਰੂ ਦੀ ਕਿਰਪਾ ਹੋ ਜਾਵੇ ਸਭ ਕੁਝ ਹੋ ਜਾਂਦਾ। ਅੱਜ ਤੋਂ 10 ਸਾਲ ਪਹਿਲਾਂ ਲੁਧਿਆਣੇ ਦੇ ਵਿੱਚ ਕੰਪੀਟੀਸ਼ਨ ਹੋਇਆ ਸੀ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ। ਹੁਣ ਵੇਖੋ ਜਿਹੜਾ ਕੰਮ ਅਸੀਂ ਨਹੀਂ ਨਾ ਕਰ ਸਕਦੇ, ਅਸੀਂ ਕਿੰਨੇ ਵੀ ਹੋ ਨਹੀਂ ਸਕਦੇ, ਪਰ ਨਹੀਂ, ਪਰਮਾਤਮਾ ਬਖਸ਼ਿਸ਼ ਕਰੇ, ਗੁਰੂ ਸਾਹਿਬ ਸਿਰ ਤੇ ਹੱਥ ਰੱਖਣ ਤੇ ਸਭ ਕੁਝ ਹੋ ਜਾਂਦਾ। ਸਾਡੀਆਂ ਉਮਰਾਂ ਲੰਘ ਜਾਂਦੀਆਂ ਨੇ, ਸਾਨੂੰ ਜਪਜੀ ਸਾਹਿਬ ਜਾਪਣੀ ਯਾਦ ਨਹੀਂ ਹੁੰਦਾ, ਜਾਪ ਸਾਹਿਬ ਜਾਪਣ ਯਾਦ ਨਹੀਂ ਹੁੰਦਾ, ਪੰਜਾਬ ਬਾਣੀਆਂ ਦਾ ਨਿਤਨੇਮ ਨਹੀਂ ਜਪਾਨੀ ਯਾਦ ਹੁੰਦਾ, ਸੁਖਮਣੀ ਸਾਹਿਬ ਦਾ ਪਾਠ ਨਹੀਂ ਯਾਦ ਹੁੰਦਾ ਸੰਪੂਰਨ, ਨਹੀਂ ਬਾਣੀ ਯਾਦ, ਆਸਾ ਕੀ ਵਾਰ ਰੋਜ਼ ਸਰਵਣ ਕਰਦੇ ਨਹੀਂ ਜਪਾਨੀ ਯਾਦ। ਹਾਂ, ਗੁਰੂ ਸਾਹਿਬ ਕਿਰਪਾ ਕਰਦੇ ਨੇ, ਗੁਰਮੁਖ ਬਹੁਤ ਪਿਆਰੇ, ਗੁਰਮੁਖ ਪਿਆਰੇ ਨੇ ਜਿਨ੍ਹਾਂ ਨੇ ਟਕਸਾਲਾਂ ਦੇ ਵਿੱਚ ਸਮਾਂ ਲਾਇਆ, ਉਹਨਾਂ ਨੇ ਬਾਣੀਆਂ ਯਾਦ ਕੀਤੀਆਂ। ਪਰ ਮੈਂ ਲੁਧਿਆਣੇ ਦੀ ਗੱਲ ਦੱਸਾਂ, ਇੱਕ ਗ੍ਰੰਥੀ ਸਿੰਘ ਦੀ ਬੱਚੀ ਸੀ, ਉਹਦੀ ਉਮਰ ਪਤਾ ਕਿੰਨੀ ਸੀ? 15 ਸਾਲ। 15 ਸਾਲ ਦੀ ਉਮਰ ਦੇ ਵਿੱਚ ਉਸ ਬੱਚੀ ਨੇ 65 ਜਵਾਨੀ ਬਾਣੀਆਂ ਯਾਦ ਕਰਕੇ ਸੁਣਾਈਆਂ ਸਨ, ਕੰਪੀਟੀਸ਼ਨ ਦੇ ਵਿੱਚ ਪਹਿਲੇ ਨੰਬਰ ਤੇ ਆਈ ਸੀ। ਹੁਣ ਇਹ ਆਪਾਂ ਕੋਈ ਨਹੀਂ ਕਹਿ ਸਕਦੇ ਵੀ ਬੜਾ ਪੁਰਾਣਾ, ਕੋਈ 100 ਸਾਲ ਪਹਿਲਾਂ ਦੀ ਗੱਲ ਆ, ਨਹੀਂ, 10 ਸਾਲ ਪਹਿਲਾਂ ਦੀ, ਲੁਧਿਆਣੇ ਦੇ ਵਿੱਚ ਕੰਪੀਟੀਸ਼ਨ। ਉਸ ਬੱਚੀ ਨੇ 50 ਬਾਣੀਆਂ ਦਾ ਨਿੱਤ ਨੇ, ਉਸ ਤੋਂ ਬਾਅਦ ਪੂਰਾ ਸੁਖਮਣੀ ਸਾਹਿਬ, ਪੂਰੀ ਆਸਾ ਕੀ ਵਾਰ, 5 ਬਾਣੀ, ਇੱਕ ਪੋਥੀ ਹੁੰਦੀ ਗ੍ਰੰਥੀ, ਉਹ ਪੂਰੀ ਜਵਾਨ ਭਾਵ 65 ਬਾਣੀਆਂ ਯਾਦ ਕਰਕੇ ਬੈਠੀ ਸੀ, 65 ਬਾਣੀ। ਤੇ ਅੱਜ ਸਾਨੂੰ ਤੇ ਜਪਜੀ ਸਾਹਿਬ ਨੇ ਯਾਦ, ਅਸੀਂ ਕਹਾਂਗੇ ਉਹ ਕਿਵੇਂ ਹੋ ਸਕਦਾ? ਨਹੀਂ, ਗੁਰੂ ਕਿਰਪਾ ਕਰੇ ਤੇ ਸਭ ਕੁਝ ਹੋ ਸਕਦਾ। ਭਾਈ ਨਾਰਾਇਣ ਸਿੰਘ ਜੀ ਬਾਰੇ ਉਹ ਕਹਿੰਦੇ ਨੇ ਪੂਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਵਾਨੀ ਯਾਦ। ਗੁਰਮੁਖੋ, ਜੇ ਇੱਕ ਭਾਈ ਨਾਰਾਇਣ ਸਿੰਘ ਜੀ ਪੂਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਯਾਦ ਕਰ ਸਕਦੇ ਨੇ, ਇੱਕ 15 ਸਾਲ ਦੀ ਬੱਚੀ 65 ਬਾਣੀਆਂ ਯਾਦ ਕਰ ਸਕਦੀ ਹੈ, ਤੇ ਕਲਗੀਆਂ ਵਾਲਾ ਮੇਰਾ ਸਤਿਗੁਰੂ ਤੇ ਸਮਰਾਥੇ ਗੁਰੂ ਗੁਰੂ ਹੈ ਗੁਰਮੁਖੋ, ਉਹ ਤੇ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵੇ। ਗੁਰ ਪਰਮੇਸ਼ਰ ਨਾ ਹੀ ਭੇਦ, ਗੁਰੂ ਦੇ ਵਿੱਚ ਤੇ ਪਰਮਾਤਮਾ ਵਿੱਚ ਕੋਈ ਭੇਦ ਥੋੜਾ ਹੈ। ਗੁਰਮੁਖੋ, ਗੁਰੂ ਤੇ ਸਮਰਾਥੇ ਪਰਮਾਤਮਾ ਦਾ ਸਾਕਸ਼ਾਤ ਰੂਪ ਹੈ। ਭਾਵ ਮਹਾਰਾਜ ਨੇ ਦੁਬਾਰਾ ਸਿੱਖਾਂ ਨੂੰ ਨਹੀਂ ਭੇਜਿਆ ਵੀ ਜਾਓ ਜ਼ਬਰਦਸਤੀ ਉਹਨਾਂ ਕੋਲੋਂ ਧੀਰ ਮੱਲੀਆਂ ਕੋਲੋਂ ਬਾਬਾ ਜੀ ਦਾ ਇਸ ਰੂਪ ਲੈ ਕੇ ਆਓ, ਬੀੜ ਸਾਹਿਬ ਲੈ ਕੇ ਆਓ। ਲੱਗਣ ਲੱਗੀ ਕੋਈ ਗੱਲ ਨਹੀਂ ਦਿੱਤੀ ਉਹਨਾਂ ਨੇ ਬੀੜ ਸਾਹਿਬ ਤੇ, ਕੋਈ ਗੱਲ ਨਹੀਂ, ਗੁਰੂ ਨਾਨਕ ਸਾਹਿਬ ਭਲੀ ਕਰਨ। ਆਪ ਮਹਾਰਾਜ ਜੀ ਨੇ ਚੌਂਕੜਾ ਮਾਰ ਕੇ ਪੂਰੇ ਪਹਿਲੇ ਗੁਰੂ ਸਾਹਿਬਾਨਾਂ ਦੀ, 6 ਗੁਰੂ ਸਾਹਿਬਾਨਾਂ ਦੀ ਬਾਣੀ, 15 ਭਗਤਾਂ ਦੀ ਬਾਣੀ, 11 ਭੱਟਾਂ ਦੀ ਬਾਣੀ, 3-4 ਸਿੱਖਾਂ ਦੀ ਬਾਣੀ। 3-4 ਮੈਂ ਇਸ ਕਰਕੇ ਕਿਹਾ ਕਿਉਂਕਿ ਪੁਰਾਣੀਆਂ ਲਿਖਤਾਂ 4 ਸਿੱਖਾਂ ਦਾ ਜ਼ਿਕਰ ਕਰਦੀਆਂ ਨੇ, ਲੇਟੈਸਟ ਵਿਦਵਾਨ ਸੱਜਣ 3 ਸਿੱਖਾਂ ਦਾ। ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਅੰਤਰ ਧਿਆਨ ਹੋ ਕੇ ਇਸ ਤਲਵੰਡੀ ਸਾਹਿਬ ਕੀ ਦਮਦਮਾ ਸਾਹਿਬ ਦੇ ਅਸਥਾਨ ਤੇ ਮਹਾਰਾਜ ਜੀ ਨੇ ਲਿਖਾਈ। ਉਹ ਅੱਜ ਦੇ ਦਿਨ ਸੰਪੂਰਨ ਹੋਈ ਸੀ, ਸੰਨ 1600-1705 ਈਸਵੀ ਨੂੰ, ਤੇ ਜਿਹੜੀਆਂ ਅੱਜ ਆਪਾਂ ਡੇਟਾਂ ਵੇਖ ਰਹੇ ਹਾਂ 30 ਅਗਸਤ ਨੂੰ, ਇਹ ਮਹਾਰਾਜ ਨੇ ਮਹਾਨ ਕਾਰਜ ਨੂੰ ਸੰਪੂਰਨ ਕੀਤਾ। ਤੇ ਉਸ ਦਿਨ ਵੀ ਫਿਰ ਪ੍ਰਕਾਸ਼ ਕੀਤਾ, ਜਦੋਂ ਪੂਰੀ ਬਾਣੀ ਦਰਜ ਕਰਤੀ ਨਾ 6ਵੇਂ ਪਾਤਸ਼ਾਹ ਦੀ, ਸਾਰਾ ਕੰਪਲੀਟ ਹੋ ਗਿਆ ਕਾਰਜ, ਉਸ ਦਿਨ ਵੀ ਫਿਰ ਪ੍ਰਕਾਸ਼ ਕੀਤਾ। ਉਸ ਦਿਨ ਫਿਰ ਗ੍ਰੰਥੀ ਦੀ ਸੇਵਾ ਨਿਭਾਈ ਸੀ ਭਾਈ ਮਨੀ ਸਿੰਘ ਜੀ ਹੋਣਾ, ਤੇ ਉਸ ਵੇਲੇ ਮਹਾਰਾਜ ਜੀ ਨੇ ਬਚਨ ਕਿਹਾ ਸੀ ਭਾਈ ਮਨੀ ਸਿੰਘ ਜੀ ਅੱਜ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨਤਾ ਦਿਵਸ ਹੈ, ਅੱਜ ਪ੍ਰਕਾਸ਼ ਕਰੋ ਤੇ ਹੁਕਮਨਾਮਾ ਲਓ। ਪਹਿਲਾ ਹੁਕਮਨਾਮਾ ਬਾਬਾ ਬੁੱਢਾ ਸਾਹਿਬ ਨੇ ਲਿਆ, ਦੂਸਰਾ ਹੁਕਮਨਾਮਾ ਫਿਰ ਅੱਜ ਤਲਵੰਡੀ ਕੀ ਸਭ ਭਾਈ ਮਨੀ ਸਿੰਘ ਜੀ ਲੈ ਰਹੇ ਨੇ। ਉੱਥੇ ਹੁਕਮ ਪਤਾ ਕਿਹੜਾ ਆਇਆ ਸੀ? ਟੋਡੀ ਮਹੱਲਾ 5ਵਾਂ, ਸਤਿਗੁਰ ਆਇਓ ਸਰਣ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ, ਹਮਾਰੀ ਅਵਰ ਨਾ ਸੁਝੇ ਦੂਜੀ ਠਾਹਰ, ਹਾਰ ਪਰੇ ਤੋ ਦੁਆਰੀ, ਲੇਖਾ ਛੋਟ ਅਲੇਖੇ ਛੁੱਟੇ ਹਮ ਨਿਰਗੁਣ ਲਿਹੋ, ਵਾਰੀ ਸਤਿਬਖ ਸਿੰਧ ਸਦਾ ਮਿਹਰਬਾਨਾ ਸਭਨਾ ਦੇ ਅਧਾਰੇ ਨਾਨਕ ਦਾਸ ਸੰਤ ਪਾਛੇ ਪਰੇ ਰੱਖ ਲਿਓ ਇਹੋ ਬਾਰੀ ਇਹ ਹੁਕਮਨਾਮਾ ਯਾਰ ਇਹਨੂੰ ਅੱਜ ਅਸੀਂ ਸੰਪੂਰਨਤਾ ਦਿਵਸ ਕਹਿੰਦੇ ਮਹਾਰਾਜ ਜੀ ਨੇ ਮਹਾਨ ਕਾਰਜ ਕੀਤਾ ਤੇ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੀ ਇਹ ਬੀੜ ਸੀ ਜਦੋਂ ਸੰਪੂਰਨ ਹੋਈ ਬਾਅਦ ਵਿੱਚ ਇਹਦੇ ਚਾਰ ਉਤਾਰੇ ਬਾਬਾ ਦੀਪ ਸਿੰਘ ਜੀ ਕਿਉਂਕਿ ਮਹਾਰਾਜ ਜੀ ਆਪ ਫਿਰ ਇੱਥੋਂ ਤੱਕ ਵੀ ਸਾਡੇ ਵਿਦਵਾਨ ਸੱਜਣ ਕਹਿੰਦੇ ਨੇ ਜਦੋਂ ਇਹ ਪੂਰਾ ਸੰਪੂਰਨਤਾ ਹੋ ਗਿਆ ਨਾ ਕਾਰਜ ਸੰਪੂਰਨ ਹੋ ਗਿਆ ਫਿਰ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਇਸ ਗੁਰਬਾਣੀ ਦੇ ਅਰਥ ਵੀ ਸਾਨੂੰ ਦੱਸੋ ਫਿਰ ਆਪ ਮਹਾਰਾਜ ਜੀ ਨੇ ਹੜਤਾਲੀ ਉਹ ਮਹਾਂਪੁਰਖ ਸਨ ਜਿਨ੍ਹਾਂ ਦੇ ਵਿੱਚ ਭਾਈ ਮਨੀ ਸਿੰਘ ਜੀ ਬਾਬਾ ਦੀਪ ਸਿੰਘ ਜੀ ਤੇ ਹੋਰ ਗੁਰਮੁਖ ਪਿਆਰੇ ਜਿਨ੍ਹਾਂ ਨੂੰ ਮਹਾਰਾਜ ਜੀ ਨੇ ਇੱਕ ਓਅੰਕਾਰ ਤੋਂ ਲੈ ਕੇ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅਰਥ ਆਪ ਕਰਕੇ ਸੁਣਾਏ ਤੇ ਸਾਡਾ ਇਤਿਹਾਸ ਲਿਖਦਾ ਹੈ ਜਿਹੜਾ ਉਹਨਾਂ ਹੜਤਾਲੀ ਸਿੱਖਾਂ ਨੇ ਮਹਾਰਾਜ ਜੀ ਦੀ ਰਸਨਾ ਤੋਂ ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਰਥ ਸੁਣੇ ਸਨ ਇੰਨੀ ਉੱਚੀ ਅਵਸਥਾ ਦੇ ਮਾਲਕ ਬਣ ਗਏ ਸੀ ਉਹਨਾਂ ਨੂੰ ਆਪਾਂ ਇੰਜ ਕਹਿ ਲਈਏ ਵੀ ਬ੍ਰਹਮ ਗਿਆਨੀ ਦੀ ਅਵਸਥਾ ਵਿੱਚ ਪਹੁੰਚ ਗਏ ਸਨ ਇੰਨੀਆਂ ਬਖਸ਼ਿਸ਼ਾਂ ਮਹਾਰਾਜ ਜੀ ਨੇ ਇਸ ਅਸਥਾਨ ਤੇ ਆਣ ਕੇ ਕੀਤੀਆਂ ਸਨ ਇਸ ਕਾਰਜ ਨੂੰ ਕਰਨ ਤੋਂ ਬਾਅਦ ਮਹਾਰਾਜ ਜੀ ਆਪ ਫਿਰ ਹਜ਼ੂਰ ਸਾਹਿਬ ਨੇ ਦੇੜ ਸਾਹਿਬ ਉਸ ਵੇਲੇ ਪਾਸੇ ਤਿਆਰੀ ਕਰ ਲਈ ਤੇ ਸਿੱਖਾਂ ਨੇ ਪੁੱਛਿਆ ਸੀ ਮਹਾਰਾਜ ਸਾਨੂੰ ਕੀ ਹੁਕਮ ਹੈ ਭਾਈ ਮਨੀ ਸਿੰਘ ਜੀ ਕਹਿਣ ਲੱਗੇ ਤੁਸੀਂ ਮਹਿਲਾਂ ਨੂੰ ਨਾਲ ਲੈ ਕੇ ਦਿੱਲੀ ਚਲੇ ਜਾ ਤੇ ਇੱਥੇ ਅਸਥਾਨ ਤੇ ਭਾਈ ਮਨੀ ਸਿੰਘ ਜੀ ਨੇ ਬੇਨਤੀ ਕੀਤੀ ਸੀ ਮਹਾਰਾਜ ਕਿਰਪਾ ਕਰੋ ਸਿੱਖੀ ਨਿਭ ਜਾਏ ਤੇ ਸਤਿਗੁਰਾਂ ਨੇ ਪਤਾ ਕੀ ਕਿਹਾ ਸੀ ਕਹਿਣ ਲੱਗੇ ਭਾਈ ਮਨੀ ਸਿੰਘ ਜੀ ਬੰਦ ਬੰਦ ਕੱਟਿਆ ਜਾਏਗਾ ਪਰ ਤੁਹਾਡੀ ਸਿੱਖੀ ਨੂੰ ਕੋਈ ਖੋ ਨਹੀਂ ਸਕੇਗਾ ਬਾਬਾ ਦੀਪ ਸਿੰਘ ਜੀ ਉਹ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਕਹਿਣ ਲੱਗੇ ਮਹਾਰਾਜ ਕਿਰਪਾ ਕਰੋ ਆਪ ਤੁਸੀਂ ਚੱਲੇ ਹੋ ਸਾਨੂੰ ਕੀ ਹੁਕਮ ਹੈ ਤੇ ਮਹਾਰਾਜ ਜੀ ਨੇ ਕਿਹਾ ਸੀ ਬੇਟਾ ਤੁਸੀਂ ਇਸ ਅਸਥਾਨ ਤੇ ਰੁਕਣਾ ਹੈ ਤੁਸੀਂ ਗੁਰਬਾਣੀ ਦੇ ਉਤਾਰੇ ਕਰਨੇ ਨੇ ਜਿਹੜੀਆਂ ਸਿੱਖ ਸੰਗਤਾਂ ਆ ਰਹੀਆਂ ਨੇ ਉਹਨਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਹੈ ਉਹਨਾਂ ਨੂੰ ਪਾਠ ਬੋਧ ਸਿਖਾਉਣਾ ਹੈ ਉਹਨਾਂ ਨੂੰ ਗੁਰਬਾਣੀ ਦੇ ਅਰਥ ਕਰਕੇ ਦੱਸਣੇ ਨੇ ਤੁਸੀਂ ਇੱਥੇ ਸੇਵਾ ਕਰਨੀ 11 ਸਾਲ ਲਗਾਤਾਰ ਬਾਬਾ ਦੀਪ ਸਿੰਘ ਜੀ ਹੁਣਾਂ ਨੇ ਕਲਮ ਚੁੱਕ ਕੇ ਇਸ ਅਸਥਾਨ ਤੇ ਫਿਰ ਮਹਾਨ ਕਾਰਜ ਕੀਤੇ ਸੀ ਚਾਰ ਸਰੂਪ ਬਾਬਾ ਦੀਪ ਸਿੰਘ ਜੀ ਨੇ ਲਿਖੇ ਚਾਰ ਸਰੂਪ ਇੱਕ ਸਰੂਪ 2.5 ਕਿਲੋ ਸੋਨਾ ਲੈ ਕੇ ਉਹਦੀ ਸਿਆਹੀ ਬਣਾ ਕੇ ਜਿਹੜਾ ਲਿਖਿਆ ਸੀ ਨਾ ਸਰੂਪ ਉਹ ਅਕਾਲ ਤਖ਼ਤ ਸਾਹਿਬ ਤੇ ਭੇਟ ਕੀਤਾ ਸੀ ਬਾਬਾ ਦੀਪ ਸਿੰਘ ਦੂਸਰਾ ਸਰੂਪ ਉਹਨਾਂ ਨੇ ਮਹਾਰਾਜ ਜੀ ਦੇ ਆਗਮਨ ਅਸਥਾਨ ਪਟਨਾ ਸਾਹਿਬ ਦੀ ਧਰਤੀ ਤੇ ਜਾ ਕੇ ਭੇਟ ਕੀਤਾ ਸੀ ਤੀਸਰਾ ਸਰੂਪ ਉਹਨਾਂ ਨੇ ਜਿੱਥੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਪਹਿਲੀ ਵਾਰੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਸੀ ਉਸ ਅਸਥਾਨ ਤੇ ਕੇਸਗੜ੍ਹ ਸਾਹਿਬ ਦੇ ਅਸਥਾਨ ਤੇ ਜਾ ਕੇ ਭੇਟ ਕੀਤਾ ਸੀ ਇੱਕ ਸਰੂਪ ਜਿਹੜਾ ਦਮਦਮਾ ਸਾਹਿਬ ਦੀ ਧਰਤੀ ਤੇ ਇੱਕ ਸਰੂਪ ਜਿਹੜਾ ਉਸ ਵੇਲੇ ਮਹਾਰਾਜ ਜੀ ਦੇ ਜਾਣ ਤੋਂ ਬਾਅਦ ਇਸ ਹਜ਼ੂਰ ਸਾਹਿਬ ਦੀ ਧਰਤੀ ਤੇ ਪਹੁੰਚੇ ਉਹੀ ਸਰੂਪ ਜਿਹੜਾ ਮਹਾਰਾਜ ਨੇ ਲਿਖਾਇਆ ਸੀ ਤੇ ਉਸ ਅੱਜ ਅਸੀਂ ਜਦੋਂ ਸਰੂਪਾਂ ਦੇ ਦਰਸ਼ਨ ਕਰਦੇ ਨਾ ਜਦੋਂ ਸਰੂਪ ਨੂੰ ਤੁਸੀਂ ਪ੍ਰਕਾਸ਼ ਕਰੋਗੇ ਤੇ ਸਭ ਤੋਂ ਪਹਿਲੇ ਪੈਨਿਆਂ ਤੇ ਲਿਖਿਆ ਹੋਏਗਾ ਦਮਦਮੇ ਸਾਹਿਬ ਵਾਲੀ ਬੀੜ ਇਹ ਉਹੀ ਬੀੜ ਹੈ ਜਿਹਨੂੰ ਅੱਜ ਅਸੀਂ ਸੰਪੂਰਨਤਾ ਦਿਵਸ ਮਨਾ ਰਹੇ ਹਾਂ ਇਸੇ ਬੀੜ ਨੂੰ ਮਹਾਰਾਜ ਜੀ ਨੇ ਫਿਰ ਨਦੇੜ ਸਾਹਿਬ ਹਜ਼ੂਰ ਸਾਹਿਬ ਦੀ ਧਰਤੀ ਤੇ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ ਸੀ ਜਿਸ ਵੇਲੇ ਬਾਬਾ ਦੀਪ ਸਿੰਘ ਨੂੰ ਇਹ ਹੁਕਮ ਕੀਤਾ ਇੱਥੇ ਰੁਕਣਾ ਗੁਰਬਾਣੀ ਦਾ ਪਾਠ ਸਿੱਖ ਸੰਗਤਾਂ ਨੂੰ ਸਿਖਾਉਣਾ ਪੜ੍ਹਾਉਣਾ ਉਹਨੇ ਵੀ ਹੱਥ ਜੋੜੇ ਮਹਾਰਾਜ ਪਰਤ ਕੇ ਪਤਾ ਨਹੀਂ ਕਦੋਂ ਮਿਲਾਪ ਹੋਏਗਾ ਮੇਰੀ ਵੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਏ ਤੇ ਸਤਿਗੁਰਾਂ ਨੇ ਬੁੱਢੇ ਤੇ ਹੱਥ ਰੱਖਿਆ ਸੀ ਬੇਟਾ ਸੀਸ ਲੱਥ ਜਾਏਗਾ ਪਰ ਸਿੱਖੀ ਕਦੀ ਨਹੀਂ ਲੱਥੇਗੀ ਇਹ ਬਖਸ਼ਿਸ਼ਾਂ ਮਹਾਰਾਜ ਜੀ ਦੀਆਂ ਖੈਰ ਇਹ ਅੱਜ ਦਾ ਮਹਾਨ ਪਵਿੱਤਰ ਦਿਹਾੜਾ ਹੈ ਜਿਹੜਾ ਤੁਸੀਂ ਇਸ ਪਾਵਨ ਅਸਥਾਨ ਤੇ ਬੜੇ ਸ਼ਰਧਾ ਭਾਵਨਾ ਨਾਲ ਮਨਾ ਰਹੇ ਹੋ ਸੰਪੂਰਨਤਾ ਦਿਵਸ ਦੀਆਂ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਆਪ ਜਿਹੜਾ ਸਮਾਂ ਬਚਿਆ ਅੱਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜੋ ਹੁਕਮ ਬਖਸ਼ਿਸ਼ ਕੀਤਾ ਹੈ ਪਹਿਲੀ ਪੰਕਤੀ ਗੁਰ ਪੂਰਾ ਕਿਰਪਾ ਧਾਰੀ ਪੂਰੇ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਕੀ ਬਖਸ਼ਿਸ਼ ਕੀਤੀ ਪ੍ਰਭ ਪੂਰੀ ਲੋਚ ਹਮਾਰੀ ਜਿਹੜੇ ਮੇਰੇ ਮਨ ਦੀ ਲੋਚ ਸੀ ਲੋਚਾ ਕਹਿੰਦੇ ਨੇ ਇੱਛਾ ਡਿਮਾਂਡ ਮੰਗ ਜੋ ਮੈਂ ਮੰਗਣ ਵਾਸਤੇ ਆਇਆ ਸੀ ਜਿਹੜੇ ਮੇਰੇ ਮਨ ਦੀ ਇੱਛਾ ਸੀ ਉਹ ਪੂਰੀ ਹੋ ਗਈ ਅੱਜ ਆਪਾਂ ਵੀ ਆਉਂਦੇ ਨਾ ਗੁਰੂ ਘਰ ਦੇ ਵਿੱਚ ਇੱਛਾ ਲੈ ਕੇ ਆਉਂਦੇ ਕੋਈ ਪੁੱਤਰ ਦੀ ਦਾਤ ਵਾਸਤੇ ਆਉਂਦਾ ਹੈ ਕੋਈ ਧੀ ਦੀ ਦਾਤ ਵਾਸਤੇ ਆਉਂਦਾ ਹੈ ਕੋਈ ਧਨ ਦੌਲਤ ਮੰਗਣ ਵਾਸਤੇ ਆਉਂਦਾ ਹੈ ਕੋਈ ਦੇਹ ਰੋਗਤਾ ਮੰਗਣ ਵਾਸਤੇ ਆਉਂਦਾ ਹੈ ਗੁਰਮੁਖੋ ਜਮ ਜਮ ਆਓ ਮੁਬਾਰਕ ਗੁਰੂ ਨੂੰ ਛੱਡ ਕੇ ਮੜੀਆਂ ਤੇ ਨਹੀਂ ਜਾਣਾ ਗੁਰੂ ਨੂੰ ਛੱਡ ਕੇ ਹੋਰ ਕਿਤੇ ਨਹੀਂ ਜਾਣਾ, ਕਿਉਂਕਿ ਗੁਰੂ ਦੀ ਕਿਰਪਾ ਹੋ ਜਾਏ ਤੇ ਬੰਦੇ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣ। ਜਿਤੜੇ ਫਲ ਮਨ ਬਾਂਛੀਏ ਤਿਤੜੇ ਸਤਿਗੁਰ ਪਾ, ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂ ਚੂਰੀ। ਇਹ ਤੇ ਦੁਨੀਆਂ ਦੀਆਂ ਮੰਗਾਂ, ਪਰ ਇੱਕ ਮੰਗ ਜਿਹੜੀ ਨਾ ਜੋ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਗੁਰੂ ਨੇ ਪੂਰੀ ਕੀਤੀ, ਉਹ ਅਸੀਂ ਵੀ ਮੰਗ ਮੰਗਿਆ ਕਰੀ। ਉਹ ਮੰਗ ਕਿਹੜੀ ਹੈ? ਮਹਾਰਾਜ ਕਹਿੰਦੇ ਕਿ ਪ੍ਰਭ ਪੂਰੀ ਲੋਚ ਹਮਾਰੀ, ਪਰਮਾਤਮਾ ਨੂੰ ਮਿਲਣ ਦੀ ਇੱਛਾ ਸੀ ਮੇਰੇ ਮਨ ਵਿੱਚ ਵੀ ਰੱਬ ਜੀ ਦੇ ਦਰਸ਼ਨ ਹੋ ਜਾਣ, ਪਰਮਾਤਮਾ ਨਾਲ ਮਿਲਾਪ ਹੋ ਜਾਏ। ਕਹਿਣ ਲੱਗੇ ਇਹ ਵੀ ਗੁਰੂ ਨੇ ਪੂਰੀ ਕਰ ਦਿੱਤੀ। ਕਰ ਇਸ਼ਨਾਨ ਗ੍ਰਹਿ ਆਏ, ਜਦੋਂ ਨਾਮ ਦੀ ਦਾਤ ਗੁਰੂ ਦੀ ਕਿਰਪਾ ਨਾਲ ਮਿਲੀ, ਨਾਮ ਜਪਿਆ, ਅੰਦਰ ਦਾ ਇਸ਼ਨਾਨ ਨਾਮ ਨਾਲ ਹੋ ਗਿਆ। ਇੱਕ ਇਸ਼ਨਾਨ ਘਰ ਵਿੱਚ ਕਰਕੇ ਆਉਂਦੇ ਤਨ ਦਾ ਇਸ਼ਨਾਨ, ਇੱਕ ਇਸ਼ਨਾਨ ਅਸੀਂ ਸੰਗਤ ਵਿੱਚ ਬੈਠ ਕੇ ਕਰਦੇ ਹਾਂ ਨਾਮ ਦਾ ਇਸ਼ਨਾਨ, ਜਿਹਦੇ ਬਾਰੇ ਮਹਾਰਾਜ ਜੀ ਨੇ ਬਚਨ ਕਿਹਾ ਸੀ, ਭਰੀਏ ਹੱਥ ਪੈਰ ਤਾਂ ਦੇ, ਪਾਣੀ ਧੋਤੇ ਉਤਰਸ ਕੇ, ਮੋਤ ਪਲੀਤੀ ਕੱਪੜ ਹੋਏ ਦੇ, ਸਾਬੂਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕਾ ਰੰਗ। ਇੱਥੇ ਨਾਮ ਦੇ ਨਾਲ, ਬਾਣੀ ਦੇ ਨਾਲ ਤੁਸੀਂ ਇਸ਼ਨਾਨ ਕਰਦੇ ਹੋ। ਕਰ ਇਸ਼ਨਾਨ ਗ੍ਰਹਿ ਆਏ, ਅੰਦਰ ਦਾ ਇਸ਼ਨਾਨ ਹੋ ਗਿਆ, ਮਨ ਕਲੀਨ ਹੋ ਗਿਆ, ਮਨ ਧੋਤਾ ਗਿਆ, ਆਨੰਦ ਮੰਗਲ ਸੁੱਖ ਪਾਏ। ਕਹਿਣ ਲੱਗੇ ਜਦੋਂ ਗੁਰੂ ਨੇ ਇਹ ਲੋਚਾ ਪੂਰੀ ਕਰ ਦਿੱਤੀ ਨਾ, ਪਰਮਾਤਮਾ ਦਾ ਨਾਮ ਮਿਲ ਗਿਆ, ਵਾਹਿਗੁਰੂ ਦੇ ਚਰਨਾਂ ਵਿੱਚ ਭੇਦ ਹੋ ਗਏ, ਤੇ ਕਹਿਣ ਲੱਗੇ ਫਿਰ ਆਨੰਦ, ਸਾਰੇ ਆਨੰਦ ਹਿਰਦੇ ਵਿੱਚ ਟਿਕ ਗਏ, ਮੰਗਲ ਖੁਸ਼ੀਆਂ, ਸਾਰੇ ਖੁਸ਼ੀਆਂ ਤੇ ਆਨੰਦ ਜਿਹੜੇ ਸੀ ਉਹ ਮੇਰੇ ਹਿਰਦੇ ਘਰ ਦੇ ਵਿੱਚ ਆ ਗਏ। ਸੰਤੋ ਰਾਮ ਨਾਮ ਨਿਸਤਰੀਏ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਹੇ ਸੰਤ ਜਨੋ, ਗੁਰਮੁਖ ਪਿਆਰਿਓ, ਇੱਕ ਰਾਮ ਦਾ ਨਾਮ ਜੇ ਜਿਹੜਾ ਸਾਨੂੰ ਭਵਜਲ ਸੰਸਾਰ ਤੋਂ ਪਾਰ ਕਰ ਸਕਦਾ, ਤੇਰਾ ਇੱਕ ਨਾਮ ਤਾਰੇ ਸੰਸਾਰ। ਇਹਨੂੰ ਜਪਣਾ ਕਿਵੇਂ? ਉਠਤ ਬੈਠਤ ਹਰ ਹਰ ਧਿਆਈਏ, ਅਨੰਦਨ ਸੁਕ੍ਰਿਤ ਕਰੀ। ਉੱਠਦਿਆਂ ਬੈਠਦਿਆਂ ਤੁਰਦਿਆਂ ਫਿਰਦਿਆਂ ਸੈਰ ਕਰਦਿਆਂ ਗੁਰੂ ਘਰ ਤੱਕ ਆਉਂਦਿਆਂ 15 ਮਿੰਟ ਲੱਗਦੇ ਨੇ ਗੁਰੂ ਘਰ ਆਉਣ ਲੱਗਿਆਂ ਕਿਸੇ ਨੂੰ। ਜਦੋਂ ਘਰੋਂ ਤੁਰਦੇ ਮਹਾਰਾਜ ਕਹਿੰਦੇ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰਦੇ, ਤੇਰੀ ਭਗਤੀ 15 ਮਿੰਟ ਵੀ ਲੇਖੇ ਵਿੱਚ ਲੱਗ ਜਾਣੀ, ਗੁਰੂ ਘਰ ਦੇ ਵਿੱਚ ਤੇ ਲੱਗਣੀ ਨੀ। ਉਠਤ ਬੈਠਤ ਹਰ ਹਰ ਧਿਆਈਏ, ਅੰਦਨ ਸੁਕ੍ਰਿਤ ਕਰੀਏ। ਇਹ ਸੋਹਣੀ ਕਿਰਤ ਹੈ ਨਾਮ ਜਪਣ ਦੀ, ਇਹ ਕਰੀਏ ਰਹਾਓ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਿਡ ਭਾਗੀ ਪਏ। ਗੁਰੂ ਦਾ ਦੱਸਿਆ ਹੋਇਆ ਮਾਰਗ ਹੈ ਸਿਮਰਨ ਕਰਨਾ, ਜਿਹੜਾ ਆਪਾਂ ਕਹਿੰਦੇ ਧਰਮੀ ਬਣਨਾ ਚਾਹੀਦਾ, ਨਾਮ ਜਪਣਾ ਹੀ ਧਰਮੀ ਹੈ। ਇਹ ਗੁਰੂ ਦਾ ਦੱਸਿਆ ਹੋਇਆ ਮਾਰਗ ਹੈ, ਕੋਈ ਵੱਡੇ ਭਾਗੀ ਪਾਏ, ਪਰ ਸਾਰੇ ਬੰਦੇ ਨੇ ਜਿਸ ਮਾਰਗ ਤੇ ਚੱਲਦੇ। ਕੋਈ ਵੱਡਿਆ ਭਾਗਾਂ ਵਾਲਾ ਜਿਹੜਾ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲਦਾ ਹੈ, ਨਾਮ ਜਪਦਾ। ਕੋਟ ਜਨਮ ਕੇ ਕਿਲ ਬਿਖ ਨਾਸੇ ਹਰ ਚਰਣੀ ਚਿਤਲਾਏ, ਜਿਹੜੇ ਜਪਣਾ ਸ਼ੁਰੂ ਕਰ ਦਿੰਦੇ ਨੇ ਨਾ, ਇੱਕ ਨੇ ਦੋ ਨੇ, ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਜਿਹੜੇ ਨੇ ਉਹ ਸੜ ਕੇ ਸਵਾਹ ਹੋ ਜਾਂਦੇ ਨੇ। ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ। ਮਹਾਰਾਜ ਕਹਿਣ ਲੱਗੇ, ਬੰਦਿਆ ਲੋਕਾਂ ਦੀ ਵਡਿਆਈ ਨਾ ਕਰੀ ਜਾਇਆ ਕਰ, ਰੱਬ ਦੀ ਵਡਿਆਈ ਕਰਿਆ ਕਰ। ਉਸਤਤ ਮਨ ਮੈਂ ਕਰ ਨਿਰੰਕਾਰ, ਪਰਮਾਤਮਾ ਦੀ ਵਡਿਆਈ ਕਰਿਆ ਕਰ, ਉਹਦੀ ਵਡਿਆਈ ਉਸਤਤ ਕਰਿਆ ਕਰ, ਜਿਹਨੇ ਆਪਣੀ ਤਾਕਤ ਦੇ ਨਾਲ ਸਾਰੇ ਸੰਸਾਰ ਨੂੰ ਟਕਾ ਛੱਡਿਆ। ਜੀ ਜੰਤ ਸਾਹਿਬ ਭੈ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ, ਗੁਰੂ ਦੀ ਸੱਚੀ ਸਿੱਖਿਆ ਸੁਣਨ ਵਾਲੇ ਸਾਰੇ ਜੀਵ ਜੰਤਰ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਨੇ। ਬਿਘਨ ਬਨਾਸਨ ਸਭ ਦੁੱਖ ਨਾਸਨ, ਸਤਿਗੁਰੂ ਨਾਮ ਦਰੜਾਇਆ। ਜਦੋਂ ਗੁਰੂ ਦੀ ਕਿਰਪਾ ਨਾਲ ਨਾਮ ਹਿਰਦੇ ਵਿੱਚ ਵਸਦਾ ਨਾ, ਸਾਰੇ ਬਿਘਨ ਕਲੇਸ਼ ਦੁੱਖ ਖਤਮ ਹੋ ਜਾਂਦੇ ਨੇ। ਖੋਏ ਪਾਪ ਭੈ ਸਭ ਪਾਵਨ ਜਨ ਨਾਨਕ ਸੁੱਖ ਘਰ ਆਇਆ, ਉਹਨਾਂ ਦੇ ਸਾਰੇ ਪਾਪ ਜਿਹੜੇ ਨੇ ਖੋਏ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਆਪਣੇ ਹਿਰਦੇ ਘਰ ਦੇ ਵਿੱਚ ਟਿਕ ਜਾਂਦਾ ਹੈ ਜਿਹੜਾ ਗੁਰੂ ਵਾਲਾ ਬਣ ਕੇ ਪਰਮਾਤਮਾ ਦਾ ਨਾਮ ਜਪਦਾ। ਸਤਿਗੁਰੂ ਕਿਰਪਾ ਕਰੋ, ਤੁਸੀਂ ਵੱਡਿਆਂ ਭਾਗਾਂ ਵਾਲੇ ਰੋਜ਼ ਗੁਰੂ ਦੇ ਚਰਨਾਂ ਨਾਲ ਜੁੜਦੇ, ਇਸੇ ਤਰ੍ਹਾਂ ਜੁੜੇ ਰਹੀਏ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੀਆਂ ਹੋਈਆਂ ਬੇਨਤ ਭੁੱਲਾਂ ਬਖਸ਼ ਦੇਣੀਆਂ ਜੀ। ਆਓ ਅਗਲਾ ਪ੍ਰੋਗਰਾਮ ਮਾਣਯੋਗ ਸਕੱਤਰ ਸਾਹਿਬ ਹੋਣਾ ਕੋਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੁੱਖ ਵਿਸਾਰਨ ਸ਼ਬਦ ਹੈ, ਜੇ ਮਨ ਵਸਾਏ ਕੋਏ, ਗੁਰ ਕਿਰਪਾ ਤੇ ਮਨ ਵਸੈ ਕਰਮ ਪ੍ਰਾਪਤ ਹੋਏ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਰਾਜਬਾਣ ਦੇ ਕੀਰਤਨ ਤੇ ਕਥਾ ਸਰਵਣ ਕਰਕੇ ਬਖਸ਼ਿਆ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਅੱਜ ਜੋ ਪਵਿੱਤਰ ਦਿਹਾੜਾ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦਾ ਉਸਦੇ ਬਾਰੇ ਇਤਿਹਾਸ ਸਰਵਣ ਕਰਵਾਇਆ, ਅਤੇ ਨਾਲ ਅੱਜ ਦਾ ਹੁਕਮਨਾਮਾ ਜੋ ਸੀ ਸੋਠ ਮਹਿਲਾ ਪੰਜਵਾਂ ਉਹ ਵੀ ਆਪ ਜੀ ਨੂੰ ਉਸ ਦੀ ਕਥਾ ਸਰਵਣ ਕਰਵਾਈ ਹੈ ਜੋ ਸੀ ਗੁਰ ਪੂਰਾ ਕਿਰਪਾ ਤਾੜੀ ਪਾ ਪੂਰੀ ਲੋਚ ਹਮਾਰੀ ਸੋ ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਜੀ ਅਤੇ ਸੂਚਨਾਵਾਂ ਹੁਣ ਕਾਫੀ ਸੂਚਨਾਵਾਂ ਮੈਂ ਪਹਿਲਾਂ ਦਿੱਤੀਆਂ ਨੇ ਫਿਰ ਦੁਬਾਰਾ ਸਾਂਝੀ ਕਰ ਲਵਾਂ ਦਸਵੰਧ ਕੱਢਣ ਲਈ ਬੇਨਤੀ ਹੈ ਬਿਲਡਿੰਗਾਂ ਬਣ ਰਹੀਆਂ ਉਹਨਾਂ ਵਾਸਤੇ ਅਤੇ ਰਾਹੀ ਬਣ ਦੇ ਸਹਿਜ ਪਾਠ ਸਰਬੱਤ ਦੇ ਭਲਾਈ ਰੱਖਣ ਵਾਸਤੇ ਸੰਗਤ ਅਜੇ ਵੀ ਟਾਈਮ ਹੈਗਾ ਅਕਤੂਬਰ ਦੇ ਅਖੀਰ 'ਤੇ ਭੋਗ ਪੈਣੇ ਨੇ ਸੋ ਰੱਖ ਲਓ ਅਤੇ ਨਾ ਆਪਣਾ ਅਤੇ ਫੋਨ ਨੰਬਰ ਭੇਜ ਦਿਓ ਸਾਸ ਨੂੰ 700-408-712-4145 ਟੈਕਸਟ ਕਰਕੇ ਅਤੇ ਸਾਡੇ ਪਾਸ ਜੋ ਸਤੰਬਰ ਦਾ ਮਹੀਨਾ ਸਾਰਾ ਹੀ ਤੰਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਜੋ ਬਾਣੀ ਹੈ ਜਪਜੀ ਸਾਹਿਬ ਉਸ ਦੇ ਉੱਤੇ ਹੈ ਸਾਰਾ ਸਾਰਾ ਕੁਛ ਹੋਣਾ ਉਸ ਦੇ ਸੰਬੰਧ ਵਿੱਚ ਸਾਡੇ ਪਾਸ ਗਿਆਨੀ ਗੁਰਮੇਲ ਸਿੰਘ ਜੀ ਆ ਕੇ ਰੋਜ਼ ਜਪਜੀ ਸਾਹਿਬ ਜੀ ਦੀਆਂ ਇੱਕ ਜਾਂ ਦੋ ਪੌੜੀਆਂ ਦੀ ਵਿਆਖਿਆ ਕਰਿਆ ਕਰਨਗੇ ਅਤੇ ਨਾਲ ਸੰਗਤੀ ਰੂਪ ਵਿੱਚ ਸੰਗਤਾਂ ਨੇ ਪਾਠ ਵੀ ਕਰਿਆ ਕਰਨਾ ਲਗਭਗ ਰੋਜ਼ ਹੀ ਹਰ ਐਤਵਾਰ ਕੀਰਤਨ ਵੀ ਹੋਇਆ ਕਰਨਾ ਜਪਜੀ ਸਾਹਿਬ ਜੀ ਦੀ ਪੁੱਤਰ ਬਾਣੀ ਦਾ ਨਾਲ ਸੰਥਿਆ ਵੀ ਦਿੱਤੀ ਜਾਣੀ ਹੈ ਅਤੇ ਉਸ ਦੇ ਨਾਲ ਨਾਲ ਜਿਨ੍ਹਾਂ ਨੇ ਅਰਥ ਸਮਝਣੇ ਉਹ ਵੀ ਕਲਾਸ ਵੱਖਰੀ ਹੋਊਗੀ ਅਤੇ ਵੱਖ ਵੱਖ ਸਕੈਜ ਕਾਫੀ ਕੁਛ ਹੋ ਰਿਹਾ ਉਹਦੇ ਬਾਰੇ ਆਪ ਜੀ ਨੇ ਕੋਸ਼ਿਸ਼ ਕਰਨੀ ਜ਼ਰੂਰ ਹਿੱਸਾ ਲੈਣ ਦੀ ਅਤੇ ਗੁਰੂ ਦੀਆਂ ਬਖਸ਼ਾਂ ਲੈਣ ਲਈ ਕਾਲਜ ਪ੍ਰੈਪ ਦੀ ਕਲਾਸ 13 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ ਆਪ ਨੂੰ ਬੇਨਤੀ ਹੈ ਕਿ ਉਸ ਵਿੱਚ ਬੱਚਿਆਂ ਨੂੰ ਦਾਖਲ ਕਰਾ ਕੇ ਜਿਹੜੇ 6ਵੀਂ ਤੋਂ ਲੈ ਕੇ 12ਵੀਂ ਤੱਕ ਨੇ ਲਾਭ ਉਠਾਓ ਸਤੰਬਰ 11-12-13 ਨੂੰ ਕੱਸੀ ਰਾਗ ਦਰਬਾਰ ਹੋਣ ਜਾ ਰਿਹਾ 8ਵਾਂ ਸਾਡੇ ਗੁਰੂ ਘਰ ਦਾ 12 ਉਸ ਵਿੱਚ 12 ਸਤੰਬਰ ਨੂੰ ਤੰਤਰ ਗੁਰੂ ਗ੍ਰੰਥ ਸਾਹਿਬ ਪਹਿਲਾ ਪ੍ਰਕਾਸ਼ ਦਿਹਾੜਾ ਵੀ ਆ ਰਿਹਾ ਜੀ 13 ਤਰੀਕ ਨੂੰ 13 ਸਤੰਬਰ ਨੂੰ ਹੈ ਗੁਰਤਾ ਗੱਦੀ ਤੰਤਰ ਗੁਰੂ ਅਰਜਨ ਦੇਵ ਜੀ ਦੀ 14 ਨੂੰ ਜੋਤੀ ਜੋਤ ਸੰਤ ਗੁਰੂ ਰਾਮਦਾਸ ਸਾਹਿਬ ਜੀ ਦਾ 17 ਸਤੰਬਰ ਨੂੰ ਹੈ ਜੀ ਸੰਗਰਾਂਦ 18 ਸਤੰਬਰ ਨੂੰ ਵਿਆਹ ਦਾ ਪੁਰਬ ਹੈ ਤੰਤਰ ਗੁਰੂ ਨਾਨਕ ਸਾਹਿਬ ਜੀ ਦਾ ਅਤੇ 27 ਸਤੰਬਰ ਨੂੰ ਨਗਰ ਕੀਰਤਨ ਵੀ ਹੋ ਰਿਹਾ ਜੀ ਮੈਂ ਇੱਥੇ ਇਹਨੇ ਪ੍ਰਿੰਟ ਨਹੀਂ ਕੀਤਾ ਹਾਲੇ ਪਰ 27 ਸਤੰਬਰ ਨੂੰ ਨਗਰ ਕੀਰਤਨ ਵੀ ਹੋਣ ਜਾ ਰਿਹਾ ਜੋ ਇੱਥੇ ਆਪਣੇ ਅੰਦਰ ਹੀ ਹੋਣਾ ਜਪਜੀ ਸਾਹਿਬ ਜੀ ਦੇ ਸਾਰਾ ਪ੍ਰੋਗਰਾਮ ਜੋ ਅਤੇ ਬਾਕੀ ਗੁਰਪੁਰਬ ਜਿਹੜੇ ਉਹਨਾਂ ਨੂੰ ਸਮਰਪਿਤ ਸੋ ਆਪ ਜੀ ਨੇ ਉਹ ਉਸਦੇ ਵਿੱਚ ਆਉਣ ਲਈ ਹਾਜ਼ਰੀ ਭਰ ਲਈ ਪਹਿਲਾਂ ਹੀ ਨੋਟ ਕਰਕੇ ਰੱਖ ਲੈਣਾ ਜੀ ਕੈਲੰਡਰ ਮਾਰਕ ਕਰਕੇ 9 ਅਕਤੂਬਰ ਦੀ ਗੱਲ ਕਰਨ ਲੱਗਾ ਹੁਣ 9 ਅਕਤੂਬਰ ਨੂੰ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਦੀ ਦਾ ਸ਼ਹੀਦੀ ਦਿਨ ਵੀ ਹੈ ਉਸ ਦਿਨ ਸੋ ਉਹ ਵੀ ਮਨਾਇਆ ਜਾਣਾ ਹੈਗਾ ਅਕਤੂਬਰ 'ਚ ਹੁਣ ਆਪ ਜੀ ਨੂੰ ਕੀਰਤਨ ਸਰਵਣ ਕਹਾਉਣਗੇ ਭਾਈ ਸਾਹਿਬ ਭਾਈ ਹਾਂ ਇੱਕ ਸੂਚਨਾ ਕਰਨੀ ਰਹਿ ਗਈ ਜੋ ਸਟਾਕਟਨ ਤੋਂ ਆਈ ਹੈ ਬੱਚਿਆਂ ਦਾ ਉੱਥੇ ਗੁਰਬਾਣੀ ਕੰਠ ਹੋਣ ਦੇ ਵਾਸਤੇ ਹੈਗਾ ਸਾਨੂੰ ਸੱਦਾ ਆ ਜਿਹੜੇ ਜਿਹੜੇ ਬੱਚੇ ਜਿੰਨੀ ਜਿੰਨੀ ਬਾਣੀ ਜਾਣਦੇ ਨੇ 17 ਅਕਤੂਬਰ ਨੂੰ ਉਹ ਕਰ ਰਹੇ ਨੇ ਹਰ ਸਾਲ ਉਹ ਕਰਦੇ ਨੇ ਗੁਰਬਾਣੀ ਕੰਠ ਮੁਕਾਬਲੇ ਤਾਂ ਨਹੀਂ ਕਹਿੰਦੇ ਉਹਨੂੰ ਮੁਕਾਬਲਾ ਤਾਂ ਉਹਦਾ ਆਪਣੇ ਨਾਲ ਹੀ ਆ ਜਿੰਨੀ ਜਿੰਨੀ ਬਾਣੀ ਕੋਈ ਬੱਚਾ ਜਾਂ ਬੱਚੀ ਉੱਥੇ ਸੁਣਾਉਂਦੇ ਨੇ ਉਨੇ ਉਨੇ ਉਹਦੇ ਨੂੰ ਉਸੇ ਹਿਸਾਬ ਨਾਲ ਇਨਾਮ ਮਿਲ ਜਾਂਦਾ ਸੋ ਕਿੰਨਾ ਸੌਖਾ ਕੰਮ ਹੈਗਾ ਦਾਖਲਾ ਜਿਹੜਾ ਹੈਗਾ ਭਰਨ ਲਈ ਮੈਂ ਮੇਰੇ ਪਾਸ ਪੇਪਰ ਵਰਕ ਹੈਗਾ ਉਹਨਾਂ ਨੇ ਭੇਜਿਆ ਮੈਂ ਕੋਸ਼ਿਸ਼ ਕਰਾਂਗਾ ਇੱਥੇ ਕਾਪੀਆਂ ਕਰਕੇ ਦੇ ਦੇਵਾਂ ਜਾਂ ਮੇਰੇ ਕੋਲ ਮੰਗ ਲਓ ਅਤੇ ਮੈਂ ਤੁਹਾਨੂੰ ਦੇ ਦਿੰਦਾ ਹੈਗਾ ਤਾਂ ਬੱਚਿਆਂ ਨੂੰ ਜ਼ਰੂਰ ਦਾਖਲ ਕਰਾਓ ਉਸਦੇ ਵਿੱਚ ਦਾਖਲਾ ਫੀਸ ਜਿਹੜੀ ਫ੍ਰੀ ਹੈਗੀ ਹੈ ਜੀ ਕੁਛ ਉਹਦਾ ਫੀਸ ਤਾਂ ਪੈਸਾ ਨਹੀਂ ਲੱਗਣਾ ਦਾਖਲ ਕਰਨ ਲਈ ਫਾਰਮ ਭਰਨਾ ਪੈਣਾ ਤੁਹਾਡੇ ਆਪਣੇ ਆਈਫੋਨ 'ਤੇ ਹੀ ਸਭ ਕੁਛ ਹੋ ਜਾਣਾ ਅਤੇ ਆਪਣੇ ਆਪ ਹੀ ਤੁਹਾਨੂੰ ਜਦੋਂ ਭੇਜੋਗੇ ਉਹ ਵਾਪਸ ਤੁਹਾਨੂੰ ਉਹਦੇ ਆਨਸਰ ਵੀ ਆ ਜਾਣਾ ਰਿਪਲਾਈ ਵੀ ਆ ਜਾਣੀ ਵੀ ਮਿਲ ਗਿਆ ਹੈਗਾ ਆਹ ਹੁਣ ਪਹਿਲਾਂ ਕੀਰਤਨ ਸ਼ਰਨ ਕਰੀਏ ਭਾਈ ਸਾਹਿਬ ਰਿਸ਼ਪਾਲ ਸਿੰਘ ਜੀ ਤੋਂ ਜਿੱਤ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਸੰਪੂਰਨਤਾ ਦਿਵਸ ਪੂਰਬ ਨੂੰ ਮੁੱਖ ਰੱਖਦਿਆਂ ਹੋਇਆ ਅੱਜ ਦਾ ਪਾਵਨ ਪਵਿੱਤਰ ਦਿਹਾੜਾ ਉਹ ਪਲ ਉਹ ਘੜੀਆਂ ਕਿੰਨੀ ਪਾਵਨ ਪਵਿੱਤਰ ਹੋਣੀਆਂ ਹਨ ਜਿਸ ਵੇਲੇ ਸਤਿਗੁਰ ਪਾਤਸ਼ਾਹ ਜੀ ਪ੍ਰਤੱਖ ਭਾਈ ਗੁਰਦਾਸ ਜੀ ਕੋਲ ਬਾਬਾ ਬੁੱਢਾ ਸਾਹਿਬ ਜੀ ਕੋਲ ਇਹ ਸੇਵਾ ਲੈ ਰਹੇ ਸਨ, ਫਿਰ ਆਉਣ ਵਾਲੇ ਸਮੇਂ ਦੇ ਲਈ ਮਾਲਕ ਜੀ ਤੋ ਸਾਂਝਾ ਸਾਹਿਬ ਬਾਪ ਹਮਾਰਾ ਨਾਉਨ ਤੇਰੇ ਅਖੁੱਟ ਭੰਡਾਰ। ਇਹ ਬਾਣੀ ਜਿਹੜੀ ਹੈ ਸੰਸਾਰ ਦੇ ਵਿੱਚ ਕੋਈ ਵੀ ਜੀ ਗੁਰਬਾਣੀ ਦੇ ਆਧਾਰ ਤੇ ਆਪਣਾ ਜੀਵਨ ਬਤੀਤ ਕਰ ਸਕਦਾ ਹੈ। ਸਤਿਗੁਰਾਂ ਨੇ ਇੱਥੇ ਕੋਈ ਸ਼ਰਤ ਨਹੀਂ ਰੱਖੀ, ਕੋਈ ਵੀ ਧਰਮ ਦਾ ਬੰਦਾ ਹੋਵੇ ਉਹ ਗੁਰਬਾਣੀ ਦੇ ਨਾਲ ਜੁੜ ਕੇ ਆਪਣਾ ਜੀਵਨ ਬਤੀਤ ਕਰੇ ਤੇ ਉਸ ਕਰਤੇ ਪੁਰਖ ਦੇ ਨਾਲ ਜੁੜ ਜਾਂਦਾ ਹੈ। ਤਾਂ ਹੀ ਸਤਿਗੁਰਾਂ ਨੇ ਕਹਿ ਦਿੱਤਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੋਂ ਕਰੋ ਨਿਵਾਸ। ਖਾਲਸ ਵਿਚੋਲਿਆਪਣ ਕੋਈ ਨਹੀਂ ਹੈ। ਤਾਂ ਹੀ ਸਤਿਗੁਰ ਪਾਤਸ਼ਾਹ ਕਹਿਣ ਕਿ ਭਾਈ ਅੰਮ੍ਰਿਤ ਬਚਨ ਸਾਧ ਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੇ ਹਰ ਹਰ ਨਾਮ ਨਿਤ ਪ੍ਰਸਨ ਵਖਾਣੀ। ਤੇ ਇਹੋ ਜਿਹੇ ਗੁਰਮੁਖ ਪਿਆਰੇ ਵੀ ਵੇਖੇ ਗਏ ਨੇ ਜਿਨ੍ਹਾਂ ਦਾ ਧਰਮ ਕੋਈ ਹੋਰ ਹੈ ਪਰ ਜੀਵਨ ਦੇ ਵਿੱਚ ਕੀ ਹੈ, ਜੀਵਨ ਦੇ ਵਿੱਚ ਨਿਤਨੇਮ ਸ੍ਰੀ ਜਪਜੀ ਸਾਹਿਬ, ਜੀਵਨ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਐਵਰੀ ਡੇ। ਕਹਿਣ ਦਾ ਭਾਵ ਕਿਉਂ ਸਤਿਗੁਰਾਂ ਨੇ ਕਹਿ ਦਿੱਤਾ ਕਿ ਭਾਈ ਅੰਮ੍ਰਿਤ ਬਚਨ ਸਾਧ ਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੇ ਹਰ ਹਰ ਨਾਮ ਨਿਤ ਰਸਨ ਵਖਾਣੀ। ਤੇ ਅਗਲੇ ਸ਼ਬਦ ਵਿੱਚ ਕੀ ਕਹਿ ਰਹੇ ਨੇ, ਨਿਤ ਪੁੱਟ ਗਾਓ ਪ੍ਰਭ ਕੀ ਬਾਣੀ ਆਠ ਪਹਿਰ ਹਰ ਸਿਮਰੋ ਪ੍ਰਾਣੀ। ਤੇ ਫਿਰ ਸ਼ਬਦ ਦੀ ਸਮਾਪਤੀ ਕਰਦਾ ਕਿੰਨੇ ਸੋਹਣੇ ਬਚਨ ਲਿਖੇ ਨੇ, ਦੋਏ ਕਰਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਗੁਣਦਾਸ। ਨਿਤ

0: ਤਨ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੰਪੂਰਨਤਾ ਦਿਵਸ ਦੱਸਦੇ ਜਿੱਥੇ ਲੱਖ ਲੱਖ ਵਧਾਈ ਹੋਈ ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ ਕਰੀਏ। ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਅਸੀਂ ਕੀ ਅਵਸਥਾ ਬਣਾ ਕੇ ਰੱਖੀ ਨਿਤ ਉੱਠ ਗਾਵੋ। ਪ੍ਰਭ ਕੀ ਬਾਣੀ ਆਠ ਪਹਿਰ ਹਰ ਸਿਮਰੋ ਪ੍ਰਾਣੀ ਇਨਕ ਸੇਵਾ ਪ੍ਰਵਾਨ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰਪੂਰੈ ਕਿਰਪਾ ਧਾਰੀ ਤਾਂ ਪੂਰੀ ਲੋਚ ਹਮਾਰੀ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਰਸੇ ਆ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰਯੋਗ ਸਤਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਪਰਸ਼ਪਾਲ ਸਿੰਘ ਜੀ ਅਤੇ ਉਹਨਾਂ ਦਾ ਕੀਰਤਨੀ ਜਥਾ ਜਿਨ੍ਹਾਂ ਨੇ ਆਪ ਜੀ ਨੂੰ ਇਲਾਜ ਵੰਡ ਕੀਰਤਨ ਸਰਵਣ ਕਰਵਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਸ਼ੀਲਾ ਅਤੇ ਉਹਨਾਂ ਦਾ ਕੀਰਤਨੀ ਜਥਾ ਜੀ। ਅਤੇ ਸੂਚਨਾਵਾਂ, ਹੁਣ ਅੱਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਹੈ ਜੀ, ਪਵਿੱਤਰ ਦਿਹਾੜਾ। ਸੋ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਸਾਰਾ ਸਤੰਬਰ ਦਾ ਮਹੀਨਾ ਜਪਜੀ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਸਮਰਪਿਤ ਹੈ। ਉਸ ਦੇ ਪਾਠ, ਉਸ ਦੇ ਕੀਰਤਨ, ਉਸ ਦੀ ਵਿਆਖਿਆ, ਉਸ ਦਾ ਸੰਥਿਆ, ਸਾਰਾ ਕੁਝ ਹੋਣਾ ਉਸ ਵਿੱਚ। ਅਤੇ ਕਥਾ ਕਰਨਗੇ ਆ ਕੇ ਗਿਆਨੀ ਲਖਵਿੰਦਰ ਸਿੰਘ ਜੀ, 31 ਅਗਸਤ ਤੋਂ ਲੈ ਕੇ 27 ਸਤੰਬਰ ਤੱਕ। 27 ਸਤੰਬਰ ਨੂੰ ਆਪਾਂ ਨੇ ਛੋਟਾ ਨਗਰ ਕੀਰਤਨ ਵੀ ਰੱਖਿਆ ਹੈਗਾ ਇਸੇ ਸੰਬੰਧ ਵਿੱਚ ਹੀ। ਕਾਲਜ ਪ੍ਰੈਪ ਦੀਆਂ ਕਲਾਸਾਂ ਅਤੇ ਬੱਚਿਆਂ ਨੂੰ 6ਵੀਂ ਤੋਂ ਲੈ ਕੇ 12ਵੀਂ ਤੱਕ ਦਾਖਲ ਕਰਾਓ। ਸਾਇੰਸ, ਮੈਥ, ਇੰਗਲਿਸ਼ ਅਤੇ ਰੋਬੋਟਿਕਸ ਦੀ ਉਹ ਟ੍ਰੇਨਿੰਗ ਦਿੰਦੇ, ਪੜ੍ਹਾਈ ਕਰਾਉਂਦੇ ਨੇ ਜੀ। ਅਤੇ ਬਾਕੀ ਕੀਰਤਨ ਨਗਰ 31 ਆਗ ਦਰਬਾਰ ਹੋਣ ਜਾ ਰਿਹਾ ਜੀ, ਸਤੰਬਰ 11, 12, 13 ਨੂੰ। ਅਤੇ 12 ਤਰੀਕ ਨੂੰ ਪਹਿਲਾ ਪ੍ਰਕਾਸ਼ ਵੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਪਾਕਿਸਤਾਨ ਦੇ ਧਾਮਾਂ ਦੀ ਯਾਤਰਾ ਕਰਨੀ ਹੈ। ਉਹ ਬੀਬੀ ਨਿੱਕੀ ਗਰੀਵਾਲ ਨੂੰ ਸੰਪਰਕ ਕਰ ਲਓ ਜੀ। ਉਹ ਪਹਿਲਾ ਜਥਾ ਲਿਜਾ ਰਹੇ ਨੇ 1 ਅਕਤੂਬਰ ਤੋਂ ਲੈ ਕੇ 10 ਅਕਤੂਬਰ ਤੱਕ। ਆਓ ਹੁਣ ਕੀਰਤਨ ਸਰਵ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੰਸਦ ਚਬਰ ਚਤਰ ਦੇ ਮਾਲਕ ਸੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਸੰਗਤ ਜੀ, ਆਓ ਗੁਰੂ ਸਾਹਿਬ ਦੀ ਦਿੱਤੀ ਹੋਈ ਫਤਿਹ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸਨ ਸਾਡੇ ਸਤਿਕਾਰਯੋਗ ਭਾਈ ਸੁਰਜੀਤ ਸਿੰਘ ਜੀ ਰਸੀਲਾ ਬੰਗਲਾ ਸਾਹਿਬ ਵਾਲੇ ਅਤੇ ਉਹਨਾਂ ਦਾ ਕੀਰਤਨੀ ਜਥਾ ਜਿਨ੍ਹਾਂ ਨੇ ਸਾਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਨ ਕਰਵਾਇਆ ਹੈ। ਭਾਈ ਸਾਹਿਬ ਜੀ ਅਤੇ ਉਹਨਾਂ ਦੇ ਕੀਰਤਨੀ ਜਥੇ ਦਾ ਹਾਰਦਿਕ ਧੰਨਵਾਦ। ਹੁਣ ਆਪ ਜੀ ਨੂੰ ਭਾਈ ਸਤਨਾਮ ਸਿੰਘ ਜੀ ਅਤੇ ਉਹਨਾਂ ਦਾ ਕੀਰਤਨੀ ਜਥਾ 12:10 ਤੱਕ ਕੀਰਤਨ ਸਰਵਨ ਕਰਵਾਉਣਗੇ। ਜਦ ਤੱਕ ਭਾਈ ਸਾਹਿਬ ਜੀ ਸਟੇਜ ਤੇ ਆਉਂਦੇ ਨੇ, ਆਪ ਜੀ ਨਾਲ ਥੋੜੀ ਜਿਹੀਆਂ ਸੂਚਨਾਵਾਂ ਸਾਂਝੀਆਂ ਕਰ ਲਈਆਂ ਜਾਣਗੀਆਂ। ਅੱਜ ਦੇ ਦਿਨ ਗੁਰੂ ਅਰਜਨ ਦੇਵ ਜੀ ਜੀ ਨੇ ਆਦਿ ਗ੍ਰੰਥ ਦੀ ਕੰਪਲੀਸ਼ਨ ਕੀਤੀ ਸੀਗੀ। ਸੋ ਅੱਜ ਦੇ ਦਿਨ ਸਾਨੂੰ ਗੁਰੂ ਸਾਹਿਬ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤਿਆਰ ਕਰਕੇ ਦਿੱਤਾ ਸੀਗਾ, ਭਾਈ ਮਨੀ ਸਿੰਘ ਜੀ ਅਤੇ ਹੋਰ ਗੁਰਚਾਰਿਆਂ ਦੇ ਨਾਲ। 31 ਤਰੀਕ ਤੋਂ ਲੈ ਕੇ 27 ਸਤੰਬਰ ਤੱਕ ਪੂਰਾ ਦਾ ਪੂਰਾ ਮਹੀਨਾ ਜਿਹੜਾ ਉਹ ਜਪਜੀ ਸਾਹਿਬ ਜੀ ਦੀ ਕਥਾ ਤੇ ਕੀਰਤਨ ਹੋਏਗਾ। ਸਾਰਾ ਸਾਰਾ ਮਹੀਨਾ ਜਿਹੜਾ ਉਹ ਜਪਜੀ ਸਾਹਿਬ ਨੂੰ ਸਮਰਪਿਤ ਹੈ। ਪੂਰਾ ਮਹੀਨਾ ਜਿਹੜੀ ਕਥਾ ਹੋਏਗੀ ਉਹ ਭਾਈ ਲਖਵਿੰਦਰ ਸਿੰਘ ਜੀ ਉਹਨੂੰ ਕਰਨਗੇ, ਜਪਜੀ ਸਾਹਿਬ ਦੇ ਉੱਤੇ ਕਰਨਗੇ। 2 ਤਰੀਕ ਤੋਂ ਲੈ ਕੇ 7 ਤਰੀਕ ਤੱਕ ਸਪਤੰਬਰ ਦੀ ਜਿਹੜੀ ਕੀਰਤਨ ਹੈ ਭਾਈ ਗੁਰਮੇਲ ਸਿੰਘ ਜੀ ਸਾਬਕਾ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲੇ ਕਰਨਗੇ। ਤੇ 3 ਤਰੀਕ ਨੂੰ ਕਾਲਜ ਪ੍ਰੈਪ ਦੀ ਕਲਾਸਿਸ ਸਟਾਰਟ ਹੋਣ ਜਾ ਰਹੀਆਂ ਹਨ। ਤੇ ਸਤੰਬਰ 11 ਤੋਂ 13 ਤੱਕ 31 ਰਾਗ ਦਰਬਾਰ ਗੁਰੂ ਘਰ ਵਿੱਚ ਹੋਣ ਜਾ ਰਿਹਾ ਹੈ। ਤੇ 12 ਤਰੀਕ ਨੂੰ ਪਹਿਲਾ ਪ੍ਰਕਾਸ਼ ਪੁਰਬ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ। ਤੇ 13 ਤਰੀਕ

ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਹੈ, ਜਿਸ ਨੂੰ ਬਾਣੀ ਵਿਸਰ ਜਾਂਦੀ ਹੈ, ਭਾਵ ਜਿਹੜਾ ਬਾਣੀ ਤੋਂ ਦੂਰ ਹੋ ਜਾਂਦਾ। ਸਤਿਗੁਰੂ ਜੀ ਆਖਦੇ ਨੇ ਜਿਉਂ ਪੱਕਾ ਰੋਗੀ ਮਿਲ ਲਾਏ। ਪੱਕਾ ਰੋਗੀ ਆਖਦੇ ਨੇ ਕੋੜ ਦੇ ਰੋਗੀ ਨੂੰ, ਜਿਸ ਦਾ ਇਲਾਜ ਵੀ ਸੰਭਵ ਨਹੀਂ ਹੁੰਦਾ। ਹਰ ਵੇਲੇ ਦਿਨ ਰਾਤ

ਜਿਨ੍ਹਾਂ ਨੂੰ ਬਾਣੀ ਚੇਤੇ ਨਹੀਂ ਆਉਂਦੀ, ਜਿਹੜੇ ਦਿਨ ਰਾਤ ਪਰਮਾਤਮਾ ਦੀ ਵਿਛੋੜੇ ਵਿੱਚ ਰਾਤ ਕੱਟਦੇ ਨੇ, ਦਿਨ ਕੱਟਦੇ ਨੇ, ਸਤਿਗੁਰ ਸੱਚੇ ਪਿਤਾ ਜੀ ਆਖਦੇ ਨੇ ਕਿ ਉਹਨਾਂ ਨੂੰ ਨਾ ਦਿਨੇ ਚੈਨ ਆਉਂਦਾ ਨਾ ਰਾਤ ਚੈਨ ਆਉਂਦਾ। ਜਿਵੇਂ ਨਾ ਚੱਕਵੀ ਚੱਕਵੇ ਤੋਂ ਵਿਛੜਦੀ ਹੈ। ਭਗਤ ਕਬੀਰ ਜੀ ਨੇ ਬੜਾ ਸੋਹਣਾ ਸਲੋਕ ਦਰਜ ਕੀਤਾ।

ਰਾਤ ਦਿਸਦਾ ਨਹੀਂ, ਰਾਤ ਦੇ ਹਨੇਰੇ ਵਿੱਚ ਇਸ ਪੰਛੀ ਨੂੰ ਦਿਸਦਾ ਨਹੀਂ। ਇਹ ਰਾਤ ਭਰ ਆਪਣੇ ਸਵਾਮੀ ਤੋਂ ਵਿਛੜ ਜਾਂਦੀ ਹੈ ਤੇ ਵਿਛੋੜੇ ਵਿੱਚ ਰਾਤ ਕੱਟਦੀ ਹੈ। ਦਿਨ ਦਿਨ ਜਿਉਂ ਹੀ ਦਿਨ ਚੜ੍ਹਦਾ ਹੈ ਤੇ ਇੱਕ ਦੂਸਰੇ ਨੂੰ ਮਿਲਦੇ ਨੇ, ਰੱਬ ਦਾ ਸ਼ੁਕਰ ਕਰਦੇ ਨੇ ਕਿ ਸੱਚੇ ਪਾਤਸ਼ਾਹ ਅਸੀਂ ਰਾਤ ਦੇ ਵਿਛੜੇ ਹੋਏ ਹਾਂ, ਹੇ ਪ੍ਰਮਾਤਮਾ ਤੂੰ ਕਿਰਪਾ ਕੀਤੀ, ਤੇਰਾ ਸ਼ੁਕਰਾਨਾ ਹੈ ਦਿਨ ਚੜ੍ਹਿਆ ਤੇ ਤੇਰੀ ਕਿਰਪਾ ਦੇ ਨਾਲ ਸਾਡਾ ਮਿਲਾਪ ਹੋ ਗਿਆ। ਸਤਿਗੁਰੂ ਜੀ ਆਖਦੇ ਨੇ ਉਹ ਕਿਹੋ ਜਿਹੇ ਇਨਸਾਨ ਹੋਣਗੇ ਜਿਹਨਾਂ ਨੂੰ ਨਾ ਦਿਨੇ ਮਿਲਣ ਦੀ ਤਾਂਘ ਹੈ ਨਾ ਰਾਤ ਮਿਲਣ ਦੀ ਤਾਂਘ ਹੈ, ਕਿਸੇ ਵੇਲੇ ਵੀ ਉਹਨਾਂ ਨੂੰ ਰੱਬ ਚੇਤੇ ਨਹੀਂ ਆਉਂਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਪਾਵਨ ਸ਼ਬਦ ਵਿੱਚ ਸਾਨੂੰ ਬੜਾ ਕੁਝ ਸਮਝਾ ਰਹੇ ਨੇ, ਆਓ ਪਿਆਰ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰੀਏ।

ਕਹਿ ਧਨ ਸਦਾ ਦੁੱਖ ਹੋਏ ਉਹ ਕਦੀ ਫਲਦਾ ਨਹੀਂ। ਜਿਹੜਾ ਪਰਾਇਆ ਧਨ ਹੈ ਨਾ, ਜਿਹੜਾ ਦੋ ਨੰਬਰ ਦੀ ਕਮਾਈ ਹੈ ਗੁਰੂ ਪਿਆਰਿਓ, ਉਹ ਕਦੀ ਫਲਣੀ ਨਹੀਂ, ਉਹਦੇ ਚ ਬਰਕਤਾਂ ਨਹੀਂ ਪੈਣੀ। ਦਸਾਂ ਨੌਵਾਂ ਦੀ ਕਿਰਤ ਹੀ ਫਲਦੀ ਹੈ। ਕਦੀ ਵੀ ਭੁੱਲ ਕੇ ਕਿਸੇ ਨਾਲ ਧੋਖਾ ਨਾ ਕਰੀਏ। ਮੇਰੇ ਸਾਹਿਬ ਨੂੰ ਪਾਉਂਦਾ ਨਹੀਂ, ਜੇ ਆਪਾਂ ਨਾਮ ਬਾਣੀ ਨਾਲ ਜੋੜਨਾ ਨਾ ਗੁਰੂ ਪਿਆਰੇ ਉੱਤੇ, ਬਾਣੀ ਸਾਨੂੰ ਉਪਦੇਸ਼ ਜੋ ਦਿੰਦੀ ਹੈ ਉਹਦੇ ਅਨੁਸਾਰ ਆਪਣਾ

ਤਾਂ ਕਹਿੰਦਾ ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ, ਤੂੰ ਮੇਰਾ ਬਣ ਕੇ ਰਹਿ ਸਾਰਾ ਜਗਤ ਤੈਨੂੰ ਨਮਸਕਾਰਾਂ ਕਰੇਗਾ, ਸਾਰਾ ਜਗਤ ਤੈਨੂੰ ਪੂਜਣ ਲੱਗ ਪਵੇਗਾ। ਬਹੁਤ ਸਾਰੇ ਮਹਾਂਪੁਰਸ਼ਾਂ ਦੇ ਦਿਨ ਮਨਾਏ ਜਾਂਦੇ ਨੇ, ਬਰਸੀਆਂ ਮਨਾਈਆਂ ਜਾਂਦੀਆਂ ਨੇ, ਜਨਮ ਦਿਹਾੜੇ ਮਨਾਏ ਜਾਂਦੇ ਨੇ। ਕਿਉਂ ਮਨਾਏ ਜਾਂਦੇ ਨੇ? ਬੜੇ ਪਿਆਰ ਦੇ ਨਾਲ ਸੰਗਤਾਂ ਉਸ ਇਲਾਕੇ ਦੀਆਂ, ਜਿਸ ਜਿਸ ਇਲਾਕੇ ਵਿੱਚ ਰਹਿ ਕੇ ਮਹਾਂਪੁਰਸ਼ਾਂ ਨੇ ਭਗਤੀ ਕੀਤੀ, ਬੰਦਗੀ ਕੀਤੀ, ਸੰਗਤਾਂ ਵਿੱਚ ਵਿਚਰਦੇ ਰਹੇ, ਅੱਜ ਵੀ ਗੁਰੂ ਘਰਾਂ ਵਿੱਚ ਉਹਨਾਂ ਉਹਨਾਂ ਇਲਾਕਿਆਂ ਦੀਆਂ ਸੰਗਤਾਂ, ਉਹਨਾਂ ਮਹਾਂ

ਸਿਹਤ ਦਿੱਤੀ, ਬਾਣੀ ਦੇ ਨਾਲ ਜੋੜਨਾ ਕੀਤਾ। ਜਿਹੜਾ ਬਾਣੀ ਨਾਲ ਜੋੜੇਗਾ ਉਹਨੂੰ ਪੂਜਿਆ ਜਾਏਗਾ, ਜਿਹੜਾ ਬਾਣੀ ਨਾਲੋਂ ਤੋੜੇਗਾ ਉਹਨੂੰ ਜਗਤ ਕਦੀ ਵੀ ਪ੍ਰਵਾਨ ਨਹੀਂ ਕਰਦਾ, ਉਹਨੂੰ ਕਿਤੇ ਵੀ ਇੱਜ਼ਤ ਨਹੀਂ ਮਿਲਦੀ। ਜਿਹੜੇ ਆਪਣੇ ਨਾਲ ਜੋੜਦੇ ਨੇ, ਆਪਣੇ ਡੇਰਿਆਂ ਨਾਲ ਜੋੜਦੇ ਨੇ ਗੁਰੂ ਪਿਆਰਿਓ, ਇੱਕ ਨਾ ਇੱਕ ਦਿਨ ਉਹ ਫੇਲ ਹੋ ਜਾਂਦੇ ਨੇ। ਬਹੁਤ ਸਾਰੇ ਡੇਰਿਆਂ ਦੇ ਹੁਣ ਤੁਸੀਂ ਦੇਖਦੇ ਹੋ ਜੋ ਕੁਝ ਉੱਥੇ ਕਰਤੂਤਾਂ ਹੁੰਦੀਆਂ, ਬੜਾ ਕੋਈ ਤੁਸੀਂ ਸੋਸ਼ਲ ਮੀਡੀਆ ਤੇ ਸੁਣਦੇ ਹੋ ਦੇਖਦੇ ਹੋ, ਜਿਹਨਾਂ ਨੇ ਆਪਣੇ ਨਾਲ ਜੋੜਿਆ। ਜਿਹੜਾ ਬਾਣੀ ਨਾਲ ਜੋੜੇਗਾ ਗੁਰੂ ਪਿਆਰਿਓ, ਉਹਨੂੰ ਜਗਤ ਪੂਜੇਗਾ। ਜਿੱਥੇ ਜਾਇਬ ਹੈ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ, ਗੁਰਸਿੱਖਾਂ ਕੀ ਘਾਲ ਥਾਏ ਪਈ ਜਿਨ ਹਰ ਨਾਮ ਤੇ ਆਵਾ, ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਜਿਹਨੇ ਪੂਜਿਆ ਗੁਰੂ ਨਾਨਕ ਨੂੰ, ਜਗਤ ਉਹਨੂੰ ਪੂਜਣ ਲੱਗ ਪਵੇ, ਮੇਰਾ ਨਾਨਕ ਉਹਦੀ ਪੂਜਾ ਕਰਾ ਦੇਵੇਗਾ। ਕਿਤੇ ਹੋ ਕੇ ਤਾਂ ਦੇਖੋ, ਬਣ ਕੇ ਤਾਂ ਦੇਖੀਏ। ਗਰੀਬ ਨਵਾਜ਼ ਸਾਹਿਬ ਜੀ ਬਖਸ਼ਿਸ਼ ਕਰ।

0: ਸੋ ਇੱਥੇ ਹੀ ਦਸਰਿਆਂ ਦਾ ਸਮਾਂ ਸਮਾਪਤ ਹੈ ਜੀ। ਸੋ ਅਗਲਾ ਪ੍ਰੋਗਰਾਮ ਪਿਆਰ ਸਹਿਤ ਸਰਵਣ ਕਰੋ, ਫੁੱਲਾਂ ਦੀ ਖਿਮਾ ਬਖਸ਼ੋ, ਫਤਿਹ ਦੀ ਸਾਂਝ ਪਾਓ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸਨ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਅਤੇ ਉਹਨਾਂ ਦਾ ਕੀਰਤੀ ਨੇ ਜਥਾ, ਜਿਨ੍ਹਾਂ ਨੇ ਸਾਨੂੰ ਲਾਹੀ ਪਾਣੀ ਦਾ ਕੀਰਤਨ ਸਰਵਣ ਕਰਵਾਇਆ ਹੈ। ਭਾਈ ਸਾਹਿਬ ਜੀ ਅਤੇ ਉਹਨਾਂ ਦਾ ਕੀਰਤੀ ਨੇ ਜਥੇ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਇਸ ਤੋਂ ਬਾਅਦ ਬੀਬੀ ਹਰਮਨ ਕੌਰ ਜੀ ਆਪ ਜੀ ਨੂੰ ਇੱਕ ਸ਼ਬਦ ਸਰਵਣ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸੇ ਬੀਬੀ ਹਰਮਨ ਕੌਰ ਜੀ ਜਿਨ੍ਹਾਂ ਨੇ ਸਾਨੂੰ ਲਾਹੀ ਬਾਣੀ ਦਾ ਕੀਰਤਨ ਸਰਵਨ ਕਰਵਾਇਆ ਹੈ, ਆਪ ਜੀ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਆਪ ਜੀ ਨੂੰ ਭਾਈ ਹਰਪ੍ਰੀਤ ਸਿੰਘ ਜੀ 1 ਵਜੇ ਤੱਕ ਆਪ ਜੀ ਨੂੰ ਲਾਹੀ ਬਾਣੀ ਦਾ ਕੀਰਤਨ ਸਰਵਨ ਕਰਵਾਉਣਗੇ। ਪਰ ਉਸ ਤੋਂ ਪਹਿਲੇ ਸਾਡੇ CPP ਦੇ ਜਿਹੜੇ ਚੇਅਰਪਰਸਨ ਹੈ ਡਾਕਟਰ ਹਰਜਿੰਦਰ ਸਿੰਘ, ਆਪ ਜੀ ਨੂੰ 2 ਮਿੰਟ ਲਈ CPP ਪ੍ਰੋਗਰਾਮ ਦੇ ਬਾਰੇ ਥੋੜੀ ਜਿਹੀ ਜਾਣਕਾਰੀ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਤੁਹਾਨੂੰ ਸਾਰਿਆਂ ਨੂੰ ਵੀ ਪਤਾ ਕਿਉਂਕਿ ਤੁਸੀਂ ਇਸ ਦਾ ਪਾਰਟ ਆ, ਤੇ ਗੁਰੂ ਘਰ ਵਿੱਚ ਧਾਰਮਿਕ ਪ੍ਰੋਗਰਾਮਾਂ ਤੇ ਨਾਲ ਨਾਲ ਜਿਸ ਤਰ੍ਹਾਂ ਅਸੀਂ ਸਾਰੇ ਕੰਮਾਂ ਕਾਰਾਂ ਵਾਲੇ ਆ, ਨਿਆਣਿਆਂ ਦੀ ਐਜੂਕੇਸ਼ਨ ਤੇ ਸਕੂਲਾਂ ਉੱਪਰ ਸਾਡੇ ਕੋਲ ਬਹੁਤਾ ਟਾਈਮ ਨਹੀਂ ਦੇ ਹੋ ਰਿਹਾ ਹੁੰਦਾ। ਸੋ ਨਾਲ ਹੀ ਗੁਰੂ ਘਰ ਵਿੱਚ ਜਿਹੜਾ ਵਾ ਕਾਲਜ ਦੀ ਤਿਆਰੀ ਕਰਵਾਉਣ ਲਈ ਕਿ ਸਾਡੇ ਜਿਹੜੇ ਬੱਚੇ ਆ, ਸਾਡੀ ਇਹ ਕੋਸ਼ਿਸ਼ ਆ, ਸਾਡੀ ਨਹੀਂ ਤੁਹਾਡੀ ਸਾਰਿਆਂ ਦੀ ਇਹ ਕੋਸ਼ਿਸ਼ ਆ, ਤੇ ਆਪਾਂ ਇਕੱਠੇ ਹੋ ਕੇ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਬੱਚੇ ਨਹੀਂ, ਸਾਰੇ ਬੱਚੇ ਜਿਹੜੇ ਆ ਉਹ ਕਾਲਜ ਜ਼ਰੂਰ ਜਾਣ, ਕਿਉਂਕਿ ਆਪਣੀ ਕਮਿਊਨਿਟੀ ਵਿੱਚ ਕਈ ਬੱਚੇ ਵਿੱਚੋਂ ਡਰੋਪ ਕਰ ਜਾਂਦੇ ਆ। ਸੋ ਆਪਾਂ ਸਾਰੇ ਰਲ ਮਿਲ ਕੇ ਕੋਸ਼ਿਸ਼ ਕਰ ਰਹੇ ਹਾਂ। ਬਾਕੀ ਵੀ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ, ਸਾਰੇ ਇਸ ਇਹਨਾਂ ਪ੍ਰੋਗਰਾਮਾਂ ਦਾ ਪਾਰਟ ਬਣੋ। ਆ ਜਿਹੜੀਆਂ ਗੁਰਦੁਆਰਾ ਸਾਹਿਬ ਆ ਜਾਂ ਹੋਰ ਆਪਣੀਆਂ ਸਾਂਝੀਆਂ ਇੰਸਟੀਟਿਊਸ਼ਨਸ ਆ, ਇਹਨਾਂ ਵਿੱਚ ਇਹੋ ਜਿਹੇ ਪ੍ਰੋਗਰਾਮਾਂ ਉੱਪਰ ਜ਼ਿਆਦਾ ਆਪਾਂ ਕੋਸ਼ਿਸ਼ ਕਰੀਏ, ਆਪਣਾ ਟਾਈਮ ਸਪੈਂਡ ਕਰੀਏ ਕਿ ਬੱਚੇ ਜਿਹੜੇ ਆ ਉਹਨਾਂ ਨੂੰ ਕਾਲਜ ਜ਼ਰੂਰ ਸਾਰਿਆਂ ਨੂੰ ਭੇਜਿਆ ਜਾਵੇ। ਉਸ ਦੇ ਉੱਪਰ ਇੱਕ ਇਹ ਆ ਕਿ ਜਦੋਂ ਆਪਾਂ ਇਹ ਸ਼ੁਰੂ ਕਰ ਲੈਂਦੇ ਹਾਂ, ਉਸ ਦੇ ਉੱਪਰ ਇਹ ਵੀ ਲਾਓ ਕਿ ਉਹ ਵਧੀਆ ਸਕੂਲਾਂ ਵਿੱਚ ਜਾਣ। ਦੇਖੋ ਸਾਡੀ ID ਜਿਹੜੀ ਆ ਉਹ ਉੱਥੋਂ ਹੀ, ਜੇ ਵਧੀਆ ਸਕੂਲਾਂ 'ਚ ਜਾਂਦੇ ਆ, ਕੋਈ ਡਾਕਟਰ ਬਣਦੇ ਆ, ਕੋਈ ਹੋਰ ਵੱਡੇ ਇੰਜੀਨੀਅਰ ਬਣਦੇ ਆ ਜਾਂ ਚੰਗੀਆਂ ਜਗ੍ਹਾ 'ਤੇ ਜਾਂਦੇ ਆ, ਉਸ ਤੋਂ ਵੀ ਸਾਡੀ ID ਜਿਹੜੀ ਆ ਕਿ ਕਿਹੜੀ ਕਮਿਊਨਿਟੀ 'ਚੋਂ ਆਏ ਆ ਤਾਂ ਕਿੱਦਾਂ ਆਏ ਆ, ਉਹ ਆਟੋਮੈਟਿਕਲੀ ਸਾਹਮਣੇ ਆਉਂਦੀ ਆ। ਸੋ ਇਸ ਕਰਕੇ ਆਪਾਂ ਇਹੋ ਜਿਹੇ ਸਾਂਝੇ ਪ੍ਰੋਗਰਾਮ ਜਿਹਨਾਂ ਵਿੱਚ ਆਪ ਪਾਰਟ ਬਣਿਆ ਕਰੀਏ, ਕਿਉਂਕਿ ਇਹ ਆਉਣ ਵਾਲੇ ਫਿਊਚਰ ਦੀ ਬਹੁਤ ਵੱਡੀ ਲੋੜ ਆ ਸਾਡੀ, ਅਤੇ ਇਸ ਦਾ ਵੱਧ ਤੋਂ ਵੱਧ ਪਾਰਟ ਬਣਿਆ ਕਰੋ। ਗੁਰਦੁਆਰਾ ਸਾਹਿਬ ਵਿੱਚ ਇੱਕ ਪ੍ਰੋਗਰਾਮ ਚੱਲ ਰਿਹਾ ਵਾ ਜਿਹੜਾ ਕਾਲਜ ਪ੍ਰੈਪ ਪ੍ਰੋਗਰਾਮ ਆ CPP, ਅਤੇ ਉਹਦੇ ਵਿੱਚ ਜਿਹੜੇ ਨਿਆਣੇ ਜਿਨ੍ਹਾਂ ਨੇ ਕਾਲਜ ਜਾਣਾ ਆ, ਉਹ 6ਵੀਂ ਤੋਂ ਲਾ ਕੇ 12ਵੀਂ ਤੱਕ ਜਿਹੜੇ ਹੁਣ ਸਕੂਲਾਂ ਵਿੱਚ ਆ, ਉਹਨਾਂ ਲਈ ਇਹ ਪ੍ਰੋਗਰਾਮ ਲਿਖਿਆ ਗਿਆ ਵਾ। ਉਹਨਾਂ ਵਿੱਚ ਉਹਨਾਂ ਨੂੰ ਮੈਥ, ਇੰਗਲਿਸ਼, ਸਾਇੰਸ ਅਤੇ ਬਾਕੀ ਜਿਹੜੀ ਨਵੀਂ ਟੈਕਨੋਲੋਜੀ AI ਦੀ ਆ ਰਹੀ ਆ, ਜਿਵੇਂ ਰੋਬੋਟਿਕਸ ਹੋ ਗਿਆ, ਉਹਨਾਂ ਬਾਰੇ ਉਹਨਾਂ ਨੂੰ ਕਲਾਸਾਂ ਦਿੱਤੀਆਂ ਜਾਂਦੀਆਂ ਵਾ, ਅਤੇ ਉਹਨਾਂ ਨੂੰ ਤਿਆਰ ਕੀਤਾ ਜਾਂਦਾ ਵਾ ਕਿ ਉਹ ਕਾਲਜ ਦਾ ਜਿਹੜਾ ਐਂਟਰੈਂਸ ਐਗਜ਼ਾਮ ਆ ਉਹਨੂੰ ਵੀ ਵਧੀਆ ਕਿਸ ਤਰ੍ਹਾਂ ਕਰ ਸਕਣ, ਅਤੇ ਉਹ ਸੋਹਣੇ ਸਕੂਲਾਂ ਵਿੱਚ ਜਾਣ ਅਤੇ ਸਾਰੇ ਸਕੂਲਾਂ ਵਿੱਚ ਜਾਣ। ਸੋ ਇੱਕ ਵਾਰੀ ਫਿਰ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਇਹ ਨਹੀਂ ਇਕੱਲਾ ਜੋ ਮੈਂ ਕਹਿ ਰਿਹਾ ਕਿ ਸਕੂਲ ਇੱਥੇ ਗੁਰਦੁਆਰਾ ਸਾਹਿਬ ਵਿੱਚ ਪ੍ਰੋਗਰਾਮ ਚੱਲ ਰਿਹਾ ਵਾ, ਪਲੀਜ਼ ਸਾਰੇ ਜਾਣੇ ਇਹਨਾਂ ਇਸ ਕੰਮ 'ਤੇ ਜ਼ਿਆਦਾ ਫੋਕਸ ਕਰੋ। ਭਾਵੇਂ ਮੇਰੇ ਨਿਆਣੇ ਪੜ੍ਹ ਚੁੱਕੇ ਆ, ਪਰ ਅਸੀਂ ਇਹ ਸਾਰੇ ਕਮਿਊਨਿਟੀ ਲਈ ਕਰ ਰਹੇ ਹਾਂ। ਇਹ ਜ਼ਰੂਰ ਇਹਦੇ ਵਿੱਚ ਸਾਰੇ ਹਿੱਸਾ ਬਣੋ, ਕਿਉਂਕਿ ਆਉਣ ਵਾਲੇ 10-20 ਸਾਲਾਂ ਵਿੱਚ ਸਾਡੀ ਜਿਹੜੀ ਸਭ ਤੋਂ ਵੱਡੀ ਵੈਲਿਊ ਆ ਕਮਿਊਨਿਟੀ ਦੀ, ਉਹ ਇਹ ਹੋਵੇਗੀ ਕਿ ਵੱਧ ਤੋਂ ਵੱਧ ਸਾਡੇ ਨਿਆਣੇ ਪੜ੍ਹਨ, ਵਧੀਆ ਸਕੂਲਾਂ 'ਚ ਪੜ੍ਹਨ, ਸੋਹਣੀਆਂ ਜੌਬਾਂ 'ਤੇ ਜਾਣ। ਅਤੇ ਇਹ ਪ੍ਰੋਗਰਾਮ ਜਿਹੜਾ ਵਾ ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਲੰਗਰ ਹਾਲ ਦੇ ਬਾਹਰ ਟੇਬਲ ਲੱਗਾ, ਸੋ ਪਲੀਜ਼ ਸਾਰੇ ਉੱਥੋਂ ਜਾਣਕਾਰੀ ਲਵੋ। ਆਪਦੇ ਨਿਆਣੇ ਜਿਹੜੇ 6ਵੀਂ ਤੋਂ 10ਵੀਂ ਤੱਕ ਆ ਉਹਨਾਂ ਨੂੰ ਉੱਥੇ ਰਜਿਸਟਰ ਕਰਾਵੋ, ਅਤੇ ਪ੍ਰੋਗਰਾਮ ਜਿਹੜਾ ਵਾ ਉਹ 13 ਸਤੰਬਰ ਤੋਂ ਇਹ ਜਿਹੜੇ ਕੋਰਸਿਸ ਦੇ ਆਏ ਸ਼ੁਰੂ ਹੋ ਰਹੇ ਆ। ਇੱਕ ਵਾਰੀ ਫੇਰ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ, ਜਿਹੜੇ ਨਹੀਂ ਵੀ ਆਏ ਉਹਨਾਂ ਨੂੰ ਵੀ ਬੇਨਤੀ ਕਰੋ ਜਾ ਕੇ ਕਿ ਇਹ ਬਹੁਤ ਜ਼ਰੂਰੀ ਇੱਕ ਪਾਰਟ ਆ ਸਾਡਾ ਫਿਊਚਰ ਵਿੱਚ ਸਾਡੇ ਨਿਆਣਿਆਂ ਨੂੰ ਜ਼ਰੂਰ ਵਧੀਆ ਪੜ੍ਹਾਉਣ ਦਾ ਅਤੇ ਸੋਹਣੀਆਂ ਜੌਬਾਂ 'ਤੇ ਲਵਾਉਣ ਦਾ। ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: महाराज कृपा करन, हाजरियां पढ़दियां बाणी पढ़दियां बेअंत गलतियां भुलां चुगां त्रुटियां हो जांदियां, संगत ते गुरु मार बख्श देना कि सूझी बख्श कर जी। आओ अगला समा सरवण करदे हां जी, भुलां दी खिमा। वाहिगुरु जी का खालसा,
1: वाहिगुरु जी की फतेह। हसन साडे सत्कारयोग भाई हरप्रीत सिंह जी अते उहनां दा कीर्तनीय जथा जिन्हां ने सानू इलाही बाणी दा कीर्तन सरवण करवाया है। भाई साहब जी अते उहनां दे कीर्तनीय जथे दा हार्दिक हार्दिक धन्नवाद। ਹੁਣ ਆਪ ਜੀ ਨੂੰ ਭਾਈ ਗਿਆਨੀ ਨਵਨੀਤ ਸਿੰਘ ਜੀ 1:40 ਤੱਕ ਕਥਾ ਸਰਵਣ ਕਰਵਾਉਣਗੇ। ਜਦ ਤੱਕ ਭਾਈ ਸਾਹਿਬ ਜੀ ਸਟੇਜ ਤੇ ਆਉਂਦੇ ਨੇ, ਆਪ ਜੀ ਨਾਲ ਥੋੜੀ ਜਿਹੀਆਂ ਸੂਚਨਾਵਾਂ ਸਾਂਝੀਆਂ ਕਰ ਲਈਆਂ ਜਾਣਗੀਆਂ। ਅੱਜ ਦੇ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦਿਵਸ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਚ ਕੀਤੀ ਸੀਗੀ। ਸੋ ਅੱਜ ਦਾ ਜਿਹੜੀ ਕਥਾ ਦਾ ਟੋਪਿਕ ਹੈ ਉਹ ਇਹਦੇ ਉੱਤੇ ਹੀ ਹੈ। 31 ਅਗਸਤ ਤੋਂ ਲੈ ਕੇ 27 ਸਤੰਬਰ ਤੱਕ ਜਪਜੀ ਸਾਹਿਬ ਦੀ ਕਥਾ ਭਾਈ ਲਖਵਿੰਦਰ ਸਿੰਘ ਜੀ ਕਰਨਗੇ। 2 ਸਤੰਬਰ ਤੋਂ ਲੈ ਕੇ 7 ਤਰੀਕ ਤੱਕ ਭਾਈ ਗੁਰਮੇਲ ਸਿੰਘ ਜੀ ਸਾਬਕਾ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲੀ ਕੀਰਤਨ ਦੀ ਸੇਵਾਵਾਂ ਨਿਭਾਉਣ ਵਾਸਤੇ ਆ ਰਹੇ ਹਨ। 3 ਸਤੰਬਰ ਤੋਂ ਕਾਲਜ ਪ੍ਰੈਪ ਕਲਾਸਿਸ ਸ਼ੁਰੂ ਹੋ ਜਾ ਰਹੀ ਹੈ ਤੇ 11 ਸਤੰਬਰ ਤੋਂ 13 ਤੱਕ 31 ਰਾਗ ਦਰਬਾਰ ਕੀਰਤਨ ਗੁਰੂ ਘਰ ਵਿਚ ਹੋਣ ਜਾ ਰਿਹਾ ਹੈ। 12 ਤਰੀਕ ਨੂੰ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਤੇ 13 ਤਰੀਕ ਨੂੰ ਗੁਰਗੱਦੀ 5ਵੇਂ ਗੁਰੂ ਅਮਰਦਾਸ ਜੀ ਦੀ ਹੈ ਤੇ 17 ਤਰੀਕ ਨੂੰ ਅਸੂ ਦੀ ਸੰਗਰਾਂਦ ਹੈ ਤੇ 18 ਤਰੀਕ ਨੂੰ ਵਿਵਾਹ ਪੁਰਬ ਗੁਰੂ ਨਾਨਕ ਦੇਵ ਜੀ ਦਾ ਹੈ। ਇੰਨੀਆਂ ਹੀ ਸੂਚਨਾਵਾਂ ਇਸ ਟਾਈਮ ਲਈ। ਹੁਣ ਅਸੀਂ ਭਾਈ ਸਾਹਿਬ ਜੀ ਕੋਲੋਂ ਕਥਾ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

बाणी गुरु गुरु है बाणी विच बाणी अमृत सारे गुर बाणी कह सेवक जन माने परतख गुरु निस्तारे परम सम्मान योग साहिब सतगुरु तन तन श्री गुरु ग्रंथ साहिब दातार जी दी पाक पवित्र हजूरी अंदर हफ्तावारी दीवाना नू मुख रख के संगती रूप विच जुड़ बैठे सतसंगी जनों आप जी वडभागी हो गुरु कृपा दे पात्र बन के बख्शा लै रहे हो सतगुरां दे हजूर जुड़ बैठ के प्यार सहत आप जीयां ने अमृत गुरबाणी दा कीर्तन सरवन कीता है। आओ समा बनिया है सतगुरां दी पावन पवित्र बाणी दी विचार दा। अज जो विशेष करके सिख जगत अंदर धन धन गुरु ग्रंथ साहिब महाराज सच्चे पातशाह जी दी संपूर्णता दे दिवस नूं मनाया जा रहा है। आपां उस पावन दिन दे इतिहासिक पछोकड़ बारे जानांगे ते नाल ही गुरदेव पिता महाराज सच्चे पातशाह जी ने ये बाणी के बोहित जो सतगुरां ने सानू बख्शिश कीते हन तरस कीता है बाणी दी मेहरमत साडे ते कीती है इहदा की महत्व है कि शरीरां तों तोड़ के दातार पिता महाराज ने शब्द नाल जोड़िया ते तुर तों ही शब्द दी प्रधानता रही गुरु नानक देव सच्चे पातशाह जी तों इहदा की महत्व है ते असी किन्ना कु लाहा प्राप्त कर रहे हां। गुरु कृपा करे इन्हां पावन विचारां दे नाल मैं अपने विचार नूं आरंभांगा। आरंभता तो पहला फतेह दी सांझ करिए कोई रसना वांझी ना रहे प्यार सहित आखो जी वाहिगुरु जी का खालसा वाहिगुरु जी की फतेह। साहिब सतगुरु धन गुरु ग्रंथ साहिब महाराज सच्चे पातशाह जी दे संबंध नाल तीन दिहाड़े विशेष जुड़ते हैं क्योंकि कई वारी भुलेखा लग जाता है जा कन्फ्यूजन हो जाती है भी यह जिहड़ा दिवस आपां संपूर्णता का मना रहे हैं यह तो पंचम पातशाह दतार पिता जी ने 1604 ईस्वी के अंदर गुरु ग्रंथ साहिब महाराज जी की संपूर्णता कीती सी प्रकाश कीता सी। यह किहड़ा दिन है? असल विच धन गुरु अर्जुन देव सच्चे पातशाह जी ने जदों रामसर दे किनारे बैठ के अज आप जी श्री अमृतसर साहब की धरती ते जाओ उत्थे रामसर साहिब गुरु घर है गुरुद्वारा सुशोभित है जिथे बैठ के गुरु अर्जन देव सच्चे पातशाह जी ने गुरु ग्रंथ साहिब महाराज सच्चे पातशाह जी की आद बीड भाई साहब भाई गुरदास जी तो लिखवाई सी ते उत्थे ही श्री सुखमनी साहब जी की बाणी का उचारण भी इतिहासकार दसते ने गुरुदेव जी ने किया। ओ गुरु अर्जन देव सच्चे पातशाह जी ने जेड़ी बीड साहिब की संपादना कीती सी उसनु असी आखदे हां भाई गुरदास जी वाली बीड क्योंकि भाई गुरदास जी उहदे विच मुख लिखारी सन। गुरु साहिब सच्चे पातशाह दतार पंचम पातशाह जी लिखा रहे सन ते दतार पिता महाराज जी दे हुक्म विच रह के उन्हां दी निगरानी विच रह के इस सारे कार्य नु कीता जा रहा सी। बड़ा वड्डा कार्ज सी। एक तां उस वक्त तक हालांकि इतिहास विच दो गल्लां ने कि गुरु नानक देव सच्चे पातशाह जी जदों भी बाणी उचारदे सन ओ बाणी जिथे जिथे भी गुरु साहिब जी ने उचारण कीती उदासियां दे दौरान उत्थों दे लोकां ने उत्थों दे गुरु साहिब जी दे सिखां ने ओ बाणी नूं लिख लिया एकत्र कर लिया ते कुछ ये भी आखते ने भी सतगुरु दतार पिता महाराज जी दे आपने नाल सिख रेंदे सन जिथे जिथे गुरु साहब जी ने बाणी उचारनी उन्हों लिख लेना सतगुरु आप अपनी बाणी नू
अपने पास रखते सन। ते यही सिलसिला जेड़ा है पंचम पातशाह तक चलता रहा। ते गुरु साहब धन गुरु नानक देव सच्चे पातशाह ही जिथे जिथे गए उथे उथे दे भगतां दी बाणी नू सतगुरां ने कलैक्ट किया, एकत्र किया। जिवें भगत नामदेव जी की, भगत कबीर जी की, बाबा फरी, पंद्रह दे पंद्रह भगतां दी बाणी गुरु नानक देव सच्चे पातशाह जी ने उन्हां दे थावां ते जा करके सतगुरु दतार जी ने जो बाणी दे आशे अनुसार बाणी सी, क्योंकि इक्को ही रूप सी, सतगुरां ने उह सारी एकत्र कीती। उसे तरह जदों गुरु अंगद देव सच्चे पातशाह जी नूं गुरियाई दित्ती, उस गुरियाई दे वेले सतगुरु दतार पिता महाराज जी इतिहास कहिंदा वी बाणी दी पोथी वी नाल ही भेट कर दे रहे कि यही असल खजाना है, इस नूं ही तुहाडे सपुरद कीता। दूसरे पातशाह जी ने तीसरे पातशाह जी नूं सपुरद कीता। इउं पंचम पातशाह तक बाणी नाल नाल चलदी गई, पर कुछ बाणी, क्योंकि उह समां ऐसा सी, कुछ बाणियां जिहड़ियां सन उह शब्द लिखे गए पोथियां दे रूप विच जां संगतां दे पास सी। ते गुरु साहिब पंचम पातशाह जी ने हुक्मनामे भेज के भी जिथे जिथे भी गुरु नानक नाम लेवा संगतां रहिंदियां सन बाणी नूं एकत्र करवाया। ते बाबा मोहन जी कोल भी असीं इह इतिहास सुणदे हां वी बाणी दीआं पोथियां सन, उह भी गुरु साहिब सच्चे पातशाह जी लै के आए। ते इक होर वड्डी गल है कि अजे भी मन्निया जांदा है, वेखो सानू तां हुण जो गुरु साहिब जी ने बाणी बख्श दित्ती, जो जिस नूं गुरु रूप असीं मन लिया, वह गुरु ग्रंथ साहिब महाराज विच सतगुरां ने दर्ज कर दित्ती। पर जदों असीं इतिहासिक ग्रंथ पढ़दे हां ना, खास करके गुरप्रताप सूरज ग्रंथ, उस ग्रंथ विच जदों गुरु नानक देव सच्चे पातशाह जी की कथा चलती है तो बहुत शब्द गुरु नानक देव जी के नाम हेठ जिस जिस इलाके विच गए ने वह दर्ज किए ने, पर वह बाणी विच नहीं, पर उन्हां दे उत्ते भी महला पहला लिखिया होया भी यह गुरु नानक देव जी का शब्द है। बड़े शब्द ऐसे ने जो गुरु ग्रंथ साहिब महाराज विच दर्ज नहीं, पर उन्हां नूं सूरज प्रकाश ग्रंथ विच जां इतिहासकारां ने लिखिया भी वह गुरु साहिब जी के वचन सन, उस वक्त तक नहीं पहुंचे जां प्रभु की रजा। पर जो बाणी पंचम पातशाह तक आई, सतगुरां ने अपनी बाणी ते पहले चार गुरु साहिबाना दी बाणी ते जो उन्हां तो पहला सतगुरां दे पास एकत्र सी बाणी, जिवें भट्ट साहिब तीसरे पातशाह चों ते आ गए सन ते बाणी रचनी प्रारंभ कीती, गुरसिखां दी बाणी ते छे पंज गुरु साहिबाना दी बाणी, ए पैंती महापुरखां दी बाणी गुरु अर्जुन देव सच्चे पातशाह दतार पिता जी ने एकत्र कीती। ते इस दी संपादना इनू सारे गुरु ग्रंथ साहिब महाराज जी बाणी नू एक जिलत विच कीता, एक बीड़ विच कीता। ओ समा सी 1604 ईस्वी दा। 1604 ईस्वी दे अंदर गुरु साहिब सच्चे पातशाह जी ने बाणी नू संपादन कीता, गुरु ग्रंथ साहिब महाराज जी दी जिलत बन्नी गई बड़े सुंदर ढंग दे नाल। उस वक्त कुछ उतारे नाल भी होए, खास करके भाई बन्नो जी दी बीड़ दा जिक्र आउंदा है। तां गुरु साहिब सच्चे पातशाह जी ने फिर भादो सुधी एकम नू संबत 1661 नू भाव कि सितंबर 1604 नू गुरु ग्रंथ साहिब महाराज जी दा पहला प्रकाश जेड़ा है वह धन गुरु अर्जुन देव सच्चे पातशाह जी ने श्री हरिमंदर साहिब कीता। जदों असीं इतिहास पढ़ते हां कि गुरु साहिब सच्चे पातशाह जी ने बाबा बुढ़ा जी नू ग्रंथी थापिया, ते यह भी इतिहास हुंदा है भी उसे वक्त हालांकि कार्ज करना ते सी, पर हर कार्ज दे करन पिछे विध बनदी है। इतिहास कहिंदा भी सिखां ने आके गुरु अर्जन देव महाराज ने वचन कीता, दतार जी मीने पाउण लगे ने रला जुदा कर तरीए, कि मीने लोग जेड़े पृथ्वी चंद दी औलाद सी, पृथ्वी चंद मेहरबान अगोस्ता पुत्र चतुर्भुज हर जी भी वह आपू अपनी बाणी रच रहे ने, खास करके मेहरबान का जिक्र आंदा है, वह अपने ना हेठ सतवें महल्ले दे हेठ वह अपने बाणी रचन लग गया सी, क्योंकि बड़ा पढ़िया सी। उन्हां दे बाबत इतिहास लिखता है, मेहरबान पुत पृथ्वी दा कविश्री करे, हिंदी अरबी पारसी नाले अरबी गुरमुखी पढ़े, तीन भी बाणी बहुत बनाई, भोग गुरु नानक पर ही पाई। कहिंदे उन्हें भी बड़ी बाणी रची, ते रच के जिवें गुरु नानक देव जी दे नाम नू सारे गुरु साहिबाना ने वरत्या है, वह भी गुरु नानक देव जी का नाम वरतदा सी। उन्हें अपनी पृथ्वी चंद ने अपनी जिहड़ी गुरु दी प्रथा सी अपनी चलाई हुई सी, ते उहदे बाद उह बनिया। तीन भी बाणी बहुत बनाई,
ਭੋਗ ਗੁਰੂ ਨਾਨਕ ਪਰ ਹੀ ਪਾਈ। ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਦੇ ਭੋਗ ਪਾਉਂਦਾ ਰਿਹਾ। ਹਲੇ ਵੀ ਸਾਨੂੰ ਕੁਝ ਸ਼ਬਦ ਦਿਸਦੇ ਨੇ ਜਿਹੜੇ ਅਸੀਂ ਸੋਚਦੇ ਹਾਂ ਵੀ ਸ਼ਾਇਦ ਇਹ ਬਾਣੀ ਦੇ ਸ਼ਬਦ ਨੇ। ਜਿਵੇਂ ਖਾਸ ਕਰਕੇ ਜਦੋਂ ਕੋਈ ਸਿੱਖ ਜਾਂ ਪਰਿਵਾਰ, ਸਿੱਖ ਪਰਿਵਾਰ ਆਪਣੇ ਬੱਚਿਆਂ ਦੇ ਸ਼ਾਦੀਆਂ ਦੇ ਕਾਰਡ ਛਪਾਉਂਦਾ ਨਾ, ਉਹਦੇ ਉੱਤੇ ਇੱਕ ਪੰਕਤੀ ਲਿਖੀ ਜਾਂਦੀ ਹੈ। ਉਸ ਪੰਕਤੀ ਦੇ ਵਿੱਚ ਇਹ ਲਿਖਿਆ ਜਾਂਦਾ ਵੀ ਉਹ ਪਰਮਾਤਮਾ ਨੇ ਕਾਜ, ਸਤਿਗੁਰ ਦਾਤਾ ਕਾਜ ਰਚਾਇਆ, ਆਪਣੀ ਸਿਫਤ ਕਰਾਈ, ਦਾਸਾਂ ਕਾਰਜ ਆਪ ਸਵਾਰੇ, ਉਸ ਦੀ ਵਡੇਸ਼ ਹੈ। ਇਸ ਤਰ੍ਹਾਂ ਦੀਆਂ ਪੰਕਤੀਆਂ ਨੇ, ਪਰ ਇਉਂ ਲੱਗਦਾ ਕਿਉਂਕਿ ਇਹਦਾ ਲੈ ਬਾਣੀ ਵਰਗੀ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨਹੀਂ, ਇਹ ਕੱਚੀ ਬਾਣੀ ਹੈ। ਉਸ ਨੂੰ ਕੱਚੀ ਬਾਣੀ ਕਿਹਾ ਗਿਆ ਤੇ ਕੱਚੀ ਬਾਣੀ ਦਾ ਜ਼ਿਕਰ ਤੀਸਰੇ ਪਾਤਸ਼ਾਹ ਦੇ ਵੇਲੇ ਤੋਂ ਹੀ ਜਿਹੜਾ ਸੀ ਉਹ ਪ੍ਰਾਰੰਭ ਹੋ ਗਿਆ ਸੀ। ਉਸ ਵਕਤ ਵੀ ਜਿਹੜੀਆਂ ਬਾਣੀਆਂ ਕੁਝ ਲੋਕ ਰਚਣ ਲੱਗ ਗਏ ਸਨ ਤੇ ਉਹ ਇਉਂ ਭੁਲੇਖਾ ਪਾਉਂਦੀਆਂ ਸਨ ਵੀ ਉਹ ਗੁਰੂ ਦੇ ਮੁੱਖੋਂ ਉਚਾਰਨ ਕੀਤੀ ਹੋਈ। ਤਾਂ ਹੀ ਗੁਰੂ ਅਮਰਦਾਸ ਜੀ ਨੇ ਵੀ ਬਚਨ ਕੀਤੇ ਕਿ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਿਖਾਣੀ। ਕੱਚੀ ਦਾ ਅਰਥ ਇੱਥੇ ਕੀ ਹੈ? ਕੱਚੇ ਦਾ ਅਰਥ ਭਾਵ ਇਹ ਹੈ ਕਿ ਜਿਹੜੀ ਬਾਣੀ ਸਿਰਫ ਤਾਂ ਸਿਰਫ ਆਪਣੇ ਮਨ ਤੇ ਬੁੱਧੀ ਦੇ ਤਲ ਤੇ ਜਿਹੜਾ ਹੈ ਸੰਸਾਰ ਨੂੰ ਭਰਮਾਉਣ ਵਾਸਤੇ ਲਿਖੀ ਗਈ ਹੈ, ਪਦਾਰਥਾਂ ਦੀ ਪਕੜ ਵਿੱਚ ਜਾਂ ਆਪਣੇ ਆਪ ਨੂੰ ਸੱਚਾ ਕਰਨ ਦੇ ਲਈ ਕੱਚਿਆਂ ਨੇ ਲਿਖੀ ਹੈ, ਉਹ ਕੱਚੀ ਬਾਣੀ ਹੈ। ਸੱਚੀ ਬਾਣੀ ਕਿਹੜੀ ਹੈ? ਧੁਰ ਕੀ ਬਾਣੀ ਕਿਹੜੀ ਹੈ? ਜਿਸ ਨੂੰ ਆਪ ਨਿਰੰਕਾਰ ਨੇ ਧੁਰ ਦਰਗਾਹੋਂ ਭੇਜਿਆ, ਜਿਹਦੇ ਬਾਬਤ ਗੁਰੂ ਸਾਹਿਬ ਜੀ ਕਹਿੰਦੇ ਨੇ ਹੋਂ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ, ਕਿ ਜੋ ਦਾ ਹੁਕਮ ਆਉਂਦਾ ਹੈ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਦਾ ਕਰੀ ਗਿਆਨ ਵੇ ਲਾਲੋ। ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਧੁਰ ਦਾ ਅਰਥ ਹੈ ਜੋ ਇਲਹਾਮ ਵਾਹਿਗੁਰੂ ਪਰਮਾਤਮਾ ਵੱਲੋਂ ਗੁਰੂ ਨਾਨਕ ਦੇਵ ਜਾਂ ਗੁਰੂ ਸਾਹਿਬਾਨਾਂ ਨੂੰ ਹੋਇਆ। ਤੇ ਹਰ ਧਰਮ ਦੇ ਪੈਗੰਬਰ ਨੇ ਇਸ ਗੱਲ ਨੂੰ ਜਾਂ ਉਹਨਾਂ ਦੀ ਉਮਤ ਨੇ ਮੰਨਿਆ। ਭਾਵੇਂ ਅਸੀਂ ਇਸਲਾਮ ਪੜ੍ਹੀਏ, ਇਸਲਾਮ ਵਿੱਚ ਆਖਿਆ ਜਾਂਦਾ ਵੀ ਜੋ ਕੁਰਾਨ ਦੀਆਂ ਆਇਤਾਂ ਉਤਰੀਆਂ ਮੁਹੰਮਦ ਸਾਹਿਬ ਨੂੰ ਉਤਰਦੀਆਂ ਸਨ, ਉਹਨਾਂ ਤੋਂ ਬਾਅਦ ਕਈ ਸਾਲਾਂ ਬਾਅਦ ਜਿਹੜਾ ਕੁਰਾਨ ਲਿਖਿਆ ਗਿਆ। ਤੇ ਜਿਹੜੇ ਵੇਦ ਨੇ ਬੜੇ ਪੁਰਾਣੇ ਨੇ, ਪਰ ਵੇਦ ਵੀ ਜਿਹੜੇ ਚੱਲਦੇ ਰਹੇ ਪਹਿਲਾਂ ਕਾਗਜ਼ਾਂ ਤੇ ਨਹੀਂ ਸਨ ਲਿਖੇ ਜਾਂਦੇ, ਕਿਉਂਕਿ ਕਾਗਜ਼ ਹੈ ਹੀ ਨਹੀਂ ਸੀ, ਕਲਮ ਹੈ ਨਹੀਂ ਸੀ। ਜਦੋਂ ਵੇਦਾਂ ਦੀ ਜਨਮ ਹੋਇਆ ਕਹਿ ਲਈਏ, ਜਦੋਂ ਵੇਦ ਧਰਤੀ ਤੇ ਉਤਰੇ ਤਾਂ ਹੀ ਪੁਰਾਣੇ ਜਿਹੜੇ ਲੋਕ ਨੇ ਉਹ ਕਹਿੰਦੇ ਨੇ ਵੇਦ ਜਿਹੜੇ ਨੇ ਵੇਦ ਬਾਣੀ ਹੈ, ਇਹ ਕਿਸੇ ਮਨੁੱਖ ਨੇ ਨਹੀਂ ਉਚਾਰੀ। ਉਹਨਾਂ ਦਾ ਕਾਰਨ ਪਿੱਛੇ ਕੀ ਦੱਸਦੇ ਨੇ ਵੀ ਇਹ ਜਿਹੜੀ ਵੇਦ ਬਾਣੀ ਹੈ ਕਿਸੇ ਨੇ ਵੀ ਲਿਖੀ ਨਹੀਂ। ਵੇਦ ਬਾਣੀ ਸ਼ਰੂਤੀ ਦੇ ਅਨੁਸਾਰ ਚੱਲਦੀ ਸੀ ਕਿ ਇੱਕ ਨੇ ਇਕੱਠ ਕੀਤਾ, ਦੂਜੇ ਨੂੰ ਸੁਣਾ ਦਿੱਤਾ। ਸੁਣ ਕੇ ਯਾਦ ਕਰਨਾ ਬੜੀ ਪੱਕੀ ਚੀਜ਼ ਹੁੰਦੀ ਹੈ, ਲਿਖ ਕੇ ਰੱਖਣਾ ਇਹ ਵੀ ਆਪਾਂ ਭਾਵੇਂ ਮੰਨਦੇ ਹਾਂ, ਪਰ ਸ਼ਰੂਤੀ ਬਹੁਤ ਕਮਾਲ ਦੀ ਚੀਜ਼ ਮੰਨੀ ਜਾਂਦੀ ਹੈ। ਵੇਦ ਸ਼ਰੂਤੀ ਗ੍ਰੰਥ ਸਨ ਕਿ ਸੁਣ ਕੇ ਅੱਗੇ ਅੱਗੇ ਚੱਲਦੇ ਰਹਿਣੇ। ਤਾਂ ਹੀ ਉਹਨਾਂ ਦੇ ਵਿੱਚ ਫਿਰ ਜਿਹੜਾ ਇੱਕ ਵੇਦ ਪਾਠ ਇੱਕ ਵੇਦ ਦਾ ਪਾਠ ਕਰਦਾ ਸੀ ਉਹਦਾ ਨਾਂ ਹੋਰ ਹੁੰਦਾ ਸੀ, ਜਿਹੜਾ ਦੋ ਵੇਦਾਂ ਦਾ ਗਿਆਤਾ ਹੋ ਜਾਂਦਾ ਸੀ ਉਹ ਦੁਵੇਦੀ ਹੋ ਜਾਂਦਾ ਸੀ, ਤ੍ਰਿਵੇਦੀ ਹੋ ਜਾਂਦਾ ਸੀ, ਚਤੁਰਵੇਦੀ ਹੋ ਜਾਂਦਾ ਸੀ। ਉਹਨਾਂ ਦੇ ਨਾਮ ਦੇ ਪਿੱਛੇ ਉਹ ਤਖੱਲਸ ਲੱਗਦੇ ਸਨ ਕਿ ਇਹ ਵੇਦਾਂ ਦੇ ਜਾਣਕਾਰ ਹਨ। ਉਹ ਸ਼ਰੂਤੀ ਬਾਣੀ ਸੀ, ਪਰ ਇੱਕੋ ਇੱਕ ਦੁਨੀਆਂ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਐਸੇ ਗ੍ਰੰਥ ਹਨ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਾਂ ਸਮੁੱਚੇ ਗੁਰੂ ਸਾਹਿਬਾਨਾਂ ਨੇ ਆਪ ਆਪਣੀ ਸਰੀਰਕ ਜੀਵਨ ਹਯਾਤੀ ਦੇ ਵਿੱਚ ਆਪ ਹੀ ਇਕੱਤਰ ਕੀਤਾ, ਬਾਣੀ ਨੂੰ ਆਪ ਹੀ ਸੰਪਾਦਨ ਕੀਤਾ ਤੇ ਆਪ ਹੀ ਗੁਰਿਆਈ ਦੇ ਕੇ ਗਏ। ਇਹ ਕੇਵਲ ਤਾਂ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਧਰਮ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਵੀ ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਉਹ ਗ੍ਰੰਥ ਜੋ ਗੁਰੂ ਹਯਾਤੀ ਵਿੱਚ ਸੀ। ਬਾਕੀ ਸਾਰੇ ਗ੍ਰੰਥ ਜਿਹੜੇ ਨੇ ਦੁਨੀਆਂ ਦੇ, ਕੋਈ ਵੀ ਗ੍ਰੰਥ ਕਿਸੇ ਪੈਗੰਬਰ ਦੇ ਜੀਵਨ ਕਾਲ ਵਿੱਚ ਨਹੀਂ ਬਣਿਆ, ਉਚਾਰਿਆ ਗਿਆ, ਇਲਹਾਮ ਹੋਇਆ, ਪਰ ਉਹਨਾਂ ਤੋਂ ਬਾਅਦ ਉਹਨਾਂ ਦੇ ਪੈਰੋਕਾਰਾਂ ਨੇ, ਉਹਨਾਂ ਦੇ ਚੇਲਿਆਂ ਨੇ ਕਈ ਸੌ ਸਾਲਾਂ ਬਾਅਦ ਉਚਾਰਨ। ਭਾਵੇਂ ਉਹ ਗੀਤਾ ਹੈ, ਭਾਵੇਂ ਉਹ ਰਮਾਇਣ ਹੈ, ਭਾਵੇਂ ਉਹ ਬਾਈਬਲ ਹੈ, ਭਾਵੇਂ ਉਹ ਤੌਰੇਤ ਅੰਜ਼ੀਲ, ਕੋਈ ਵੀ ਕਿਤਾਬ, ਕੋਈ ਵੀ ਗ੍ਰੰਥ ਅਸੀਂ ਪੜ੍ਹੀਏ, ਉਹ ਸਾਰੇ ਹੀ ਪੈਗੰਬਰਾਂ ਦੇ ਬਚਨ ਕਹੇ ਜਾਂਦੇ ਨੇ ਕਿ ਸਾਰੇ ਪੈਗੰਬਰਾਂ ਦੇ ਬਚਨ ਨੇ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਿਲੱਖਣਤਾ ਕੀ ਹੈ ਕਿ ਨਾ ਤਾਂ ਕੇਵਲ ਇਹਦੇ ਵਿੱਚ ਪਰਮਾਤਮਾ ਦੀ ਗੱਲ ਨਹੀਂ ਕੱਲੀ ਕਿ ਵਾਹਿਗੁਰੂ ਦੀਆਂ ਬਾਤਾਂ ਨਹੀਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਵਾਹਿਗੁਰੂ ਦੀ ਗੱਲ ਕਰਦੇ ਨੇ
ਉੱਥੇ ਵਾਹਿਗੁਰੂ ਦੇ ਨਾਲ ਮਿਲਾਂਦੇ ਵੀ ਨੇ, ਵਾਹਿਗੁਰੂ ਆਪ ਵਿੱਚ ਬੋਲਦਾ ਹੈ, ਤੇ ਦੂਸਰਾ ਗੁਰੂ ਸਾਹਿਬਾਨਾਂ ਨੇ ਆਪ ਆਪਣੀ ਜੀਵਨ ਹਯਾਤੀ ਵਿੱਚ ਇਸ ਗ੍ਰੰਥ ਦੀ ਬੀੜ ਸਾਹਿਬ ਦੀ ਸੰਪਾਦਨਾ ਕੀਤੀ, ਗੁਰਿਆਈ ਦਿੱਤੀ। ਮੈਂ ਅਰਜ ਕਰ ਰਿਹਾ ਸਾਂ ਕਿ ਪਹਿਲਾ ਪ੍ਰਕਾਸ਼ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕੀਤਾ, ਤੇ ਕਾਰਨ ਕੀ ਬਣਿਆ ਕਿ ਬਾਣੀ ਜਿਹੜੀ ਸੀ ਲੋਕ ਆਪਣੇ ਨਾਂ ਹੇਠ ਸਵਾਰਥ ਹੇਠ ਗੁਰੂ ਬਣ ਕੇ ਰੱਖਣ ਲੱਗ ਗਏ ਸਨ। ਤਾਂ ਫਿਰ ਉਸ ਵਕਤ ਗੁਰੂ ਸਾਹਿਬ ਜੀ ਨੂੰ ਭਾਈ ਗੁਰਦਾਸ ਨੇ, ਬਾਬਾ ਬੁੱਢਾ ਜੀ ਨੇ, ਹੋਰ ਸਿੱਖਾਂ ਨੇ ਗੱਲ ਕਹੀ ਕਿ ਆਪਾਂ ਨੂੰ ਇਹ ਕਾਰਜ ਆਪ ਜੀ ਨੂੰ ਕਰਨਾ ਚਾਹੀਦਾ। ਫਿਰ ਪੰਚਮ ਪਾਤਸ਼ਾਹ ਜੀ ਨੇ ਬਾਣੀ ਰਚੀ, ਸੰਪਾਦਨਾ ਕੀਤੀ, ਤੇ 1661 ਸੰਬਤ ਦੇ ਅੰਦਰ, ਸੰਨ 1604 ਵਿੱਚ, ਇਹ ਸੰਬਤ ਤੇ ਸੰਨ ਦੇ ਵਿੱਚ ਫਰਕ ਹੈ। ਪੁਰਾਣੇ ਸਮਿਆਂ ਵਿੱਚ ਸੰਬਤ ਵਰਤਿਆ ਜਾਂਦਾ ਸੀ, ਬਿਕਰਮੀ ਸੰਬਤ, ਉਹ ਸੰਨ ਤੋਂ 57 ਸਾਲ ਵੱਡਾ ਹੈ, 57 ਸਾਲ ਵੱਡਾ ਹੈ। ਇਸ ਕਰਕੇ ਜਦੋਂ ਆਪਾਂ ਕਿਸੇ ਸੰਨ ਨੂੰ ਕੱਢਣਾ ਹੈ ਵੀ ਜੇ ਕਿਤੇ ਕੋਈ ਸੰਬਤ ਬੋਲਿਆ ਜਾ ਰਿਹਾ ਤੇ ਅੱਜ ਦੇ ਸੰਨ ਵਿੱਚ ਵੇਖਣਾ ਤੇ 57 ਸਾਲ ਸਾਨੂੰ ਮਾਈਨਸ ਕਰਨੇ ਪੈਣਗੇ। ਜਿਵੇਂ ਸੰਬਤ 1661 ਹੈ ਤੇ ਜੇ ਸੰਨ ਕੱਢਾਂਗੇ ਤੇ 1604 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਹੋਇਆ, ਤੇ ਬਾਬਾ ਬੁੱਢਾ ਜੀ ਦੇ ਸੀਸ ਤੇ ਗੁਰੂ ਸਾਹਿਬ ਜੀ ਨੇ ਪਾਵਨ ਗ੍ਰੰਥ ਸਾਹਿਬ ਜੀ, ਪੋਥੀ ਸਾਹਿਬ ਜੀ ਨੂੰ ਰੱਖਿਆ, ਤੇ ਆਪ ਚੌਰ ਕਰਦੇ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਮਸਰ ਤੋਂ ਸ੍ਰੀ ਹਰਿਮੰਦਰ ਸਾਹਿਬ ਲੈ ਕੇ ਆਏ। ਪਹਿਲਾ ਪ੍ਰਕਾਸ਼ ਹੋਇਆ ਤੇ ਉਸ ਵਕਤ ਬਾਬਾ ਬੁੱਢਾ ਜੀ ਨੇ ਹੁਕਮ ਕੀਤਾ, ਬੁੱਢਾ ਸਾਹਿਬ ਖੋਲੋ ਅਵ ਗ੍ਰੰਥ, ਲੇਹ ਆਵਾਜ਼ ਸੁਣੈ ਸਭ ਪੰਥ। ਆਵਾਜ਼ਾਂ ਦਾ ਅਰਥ ਹੈ ਹੁਕਮਨਾਮਾ। ਅੱਜ ਵੀ ਪੁਰਾਣੇ ਬਜ਼ੁਰਗ ਕਈ ਇਹ ਸ਼ਬਦ ਵਰਤਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਆਵਾਜ਼ਾਂ ਕੀ ਆਇਆ, ਵੀ ਗੁਰੂ ਸਾਹਿਬ ਨੇ ਸਾਨੂੰ ਕੀ ਆਵਾਜ਼ ਮਾਰੀ, ਕਿਉਂਕਿ ਸਾਕਸ਼ਾਤ ਮੰਨੇ ਨਾ। ਜਿਵੇਂ ਆਪਾਂ ਕਹਿੰਦੇ ਹਾਂ ਵੀ ਮੇਰੇ ਮਾਲਕ ਦੀ ਸੱਦ, ਮੇਰੇ ਗੁਰੂ ਦਾ ਹੁਕਮ, ਮੇਰੇ ਸਵਾਮੀ ਦਾ ਹੁਕਮ ਆਵਾਜ਼ ਮਾਰੀ ਹੈ। ਕਹਿੰਦੇ ਬਾਬੇ ਦਾ ਆਵਾਜ਼ਾਂ ਕੀ ਆਇਆ, ਲਿਹੋ ਆਵਾਜ਼ਾਂ ਸੁਣੈ ਸਭ ਪੰਥ, ਫਿਰ ਅਦਬ ਸਹਿਤ ਗ੍ਰੰਥ ਜਬ ਖੋਲਾ। ਜਦੋਂ ਅਦਬ ਦੇ ਨਾਲ ਬਾਬਾ ਬੁੱਢਾ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ, ਸਿਰ ਝੁਕਾਇਆ, ਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਸ੍ਰੀ ਕੰਠ ਤੋਂ ਗੁਰੂ ਸਾਹਿਬ ਜੀ ਦਾ ਬਚਨ ਉਚਾਰਨ ਕੀਤਾ, ਸੁਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਪ੍ਰਕਾਸ਼ ਪੁਰਬ, ਪਹਿਲਾ ਪ੍ਰਕਾਸ਼ ਪੁਰਬ ਹੋਇਆ। ਉਸ ਬੀੜ ਦਾ ਨਾਮ ਸਿੱਖਾਂ ਵਿੱਚ, ਸੰਗਤ ਵਿੱਚ ਇਹ ਪ੍ਰਚਲਿਤ ਹੋ ਗਿਆ ਕਿ ਭਾਈ ਗੁਰਦਾਸ ਜੀ ਵਾਲੀ ਬੀੜ, ਜੋ ਭਾਈ ਗੁਰਦਾਸ ਜੀ ਨੇ ਲਿਖੀ ਸੀ, ਇਸ ਕਰਕੇ ਉਹਨੂੰ ਭਾਈ ਗੁਰਦਾਸ ਵਾਲੀ ਬੀੜ ਕਿਹਾ ਜਾਂਦਾ ਸੀ। ਫਿਰ ਇੱਕ ਨਾਲ ਉਸੇ ਕਾਲ ਵਿੱਚ ਬੀੜ ਸੀ, ਉਹਨੂੰ ਕਿਹਾ ਜਾਂਦਾ ਸੀ ਭਾਈ ਬੰਨੋ ਵਾਲੀ ਬੀੜ। ਉਹ ਬੀੜ ਭਾਈ ਬੰਨੋ ਜੀ ਮਾਂਗਟ ਦੇ ਰਹਿਣ ਵਾਲੇ ਸਨ, ਉਹਨਾਂ ਨੇ ਉਹ ਬੀੜ ਨੂੰ ਉਹਦਾ ਉਤਾਰਾ ਕੀਤਾ, ਉਸ ਨੂੰ ਭਾਈ ਬੰਨੋ ਵਾਲੀ ਬੀੜ ਕਿਹਾ ਜਾਂਦਾ। ਅੱਜ ਵੀ ਕੁਝ ਮੰਨਦੇ ਨੇ ਵੀ ਉਹ ਕਾਨਪੁਰ ਪਈ ਹੈ, ਪਰ ਉਸ ਨੂੰ ਖਾਰੀ ਬੀੜ ਕਿਹਾ ਗਿਆ। ਉਹਦੇ ਵਿੱਚ ਹੋਰ ਵੀ ਵਾਧੂ ਬਾਣੀਆਂ ਜਿਹੜੀਆਂ ਬਾਅਦ ਵਿੱਚ ਪੈ ਗਈਆਂ, ਲਿਖੀਆਂ ਗਈਆਂ, ਭਾਈ ਬੰਨੋ ਵਾਲੀ ਬੀੜ ਤੇ ਉਹ ਬੀੜ ਜਿਹੜੀ ਭਾਈ ਗੁਰਦਾਸ ਜੀ ਦੀ ਬੀੜ ਸੀ, ਇਹ ਪੰਚਮ ਪਾਤਸ਼ਾਹ ਵੇਲੇ ਹੋਈਆਂ। ਤੇ ਇਹ ਪੰਚਮ ਪਾਤਸ਼ਾਹ ਵੇਲੇ ਜਿਹੜੀ ਬੀੜ ਸੀ, ਜਦੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਹੋ ਗਈ, 6ਵੇਂ ਪਾਤਸ਼ਾਹ ਜੰਗਾਂ ਯੁੱਧਾਂ ਵਿੱਚ ਰਹੇ ਤੇ ਫਿਰ ਕੀਰਤਪੁਰ ਸਾਹਿਬ ਆ ਗਏ, 7ਵੇਂ ਪਾਤਸ਼ਾਹ ਵੀ ਉੱਥੇ ਰਹੇ, 8ਵੇਂ ਪਾਤਸ਼ਾਹ ਵੀ ਉੱਥੇ ਰਹੇ, 9ਵੇਂ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਵੀ ਤਕਰੀਬਨ ਭਰਮਣ ਕਰਦੇ ਰਹੇ, ਅਨੰਦਪੁਰ ਸਾਹਿਬ ਰਹੇ ਤੇ ਦਿੱਲੀ ਜਾ ਕੇ ਉਹਨਾਂ ਨੇ ਆਪਣਾ ਸ਼ਹਾਦਤ ਦਿੱਤੀ। ਪਰ ਇਹਨਾਂ ਸਮਿਆਂ ਦੌਰਾਨ ਜਿਹੜੀ ਬੀੜ ਸੀ ਨਾ, ਉਹ ਸ੍ਰੀ ਹਰਿਮੰਦਰ ਸਾਹਿਬ ਵੀ ਰਹੀ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਉੱਪਰ ਜਿਹੜਾ ਕਬਜ਼ਾ ਕਹਿ ਲਈਏ ਜਾਂ ਹਰਿਮੰਦਰ ਸਾਹਿਬ ਦੀ ਜਿਹੜੀ ਸੇਵਾ ਸੰਭਾਲ ਦਾ ਸਮਾਂ ਸੀ, ਉਹ ਸਾਰਾ ਹੀ ਧੀਰਮਲ ਦੀ ਅੰਸ਼ ਬੰਸ, ਜਿਵੇਂ ਮੈਂ ਕਿਹਾ ਮਿਹਰਬਾਨ ਚਤੁਰਭੁਜ ਹਰ ਜੀ, ਇਹਨਾਂ ਨੇ ਕਾਫੀ ਲੰਮਾ ਸਮਾਂ ਜਿਹੜਾ ਹੈ ਉਹ ਸ੍ਰੀ ਹਰਿਮੰਦਰ ਸਾਹਿਬ ਇਹਨਾਂ ਨੇ ਆਪਣੇ ਅਧੀਨ ਕਰ ਲਿਆ, ਸਾਰੀ ਸੇਵਾ ਸੰਭਾਲ ਤੇ ਆਪਣੀ ਮਰਜ਼ੀ ਦੀਆਂ ਮਰਿਆਦਾਵਾਂ ਉੱਥੇ ਚਲਾਈਆਂ। ਪੰਚਮ ਪਾਤਸ਼ਾਹ ਤੋਂ ਬਾਅਦ ਲੰਮਾ ਸਮਾਂ ਗੁਰੂ ਸਾਹਿਬ ਜੀ ਸ੍ਰੀ ਹਰਿਮੰਦਰ ਸਾਹਿਬ ਤੇ ਪਾਸ ਕੋਲ ਨਹੀਂ ਜਾ ਸਕੇ। ਇੱਥੋਂ ਤੱਕ ਜਿਹੜਾ ਆਪਾਂ ਇਤਿਹਾਸ ਪੜ੍ਹਦੇ ਹਾਂ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਗਏ ਤੇ ਦਰਵਾਜ਼ੇ ਬੰਦ ਕਰ ਲਏ। ਹੁਣ ਜੇ ਕੋਈ ਸਿੱਖ ਗੁਰੂ ਦਾ ਹੁੰਦਾ ਜਾਂ ਜਿਨ੍ਹਾਂ ਦੀ ਡਿਊਟੀ ਗੁਰੂ ਨੇ ਲਾਈ ਹੁੰਦੀ, ਉਹ ਗੁਰੂ ਸਾਹਿਬ ਜੀ ਦੇ ਆਉਣ ਤੇ ਦਰਵਾਜ਼ੇ ਬੰਦ ਕਰਦੇ ਕਿ ਆਉਣ ਤੇ ਸਵਾਗਤ ਕਰਦੇ। ਇਹ ਘਟਨਾ ਦਾ ਭਾਵ ਇਹ ਹੈ ਵੀ ਉਸ ਵਕਤ ਜਿਹੜੇ ਸ੍ਰੀ ਹਰਿਮੰਦਰ ਸਾਹਿਬ ਤੇ ਕਾਬਜ਼ ਹੋ ਚੁੱਕੇ ਸਨ ਨਾ, ਧਰਮ ਦੇ
ठेकेदार बन गए सन, उन्होंने अपन मर्जिया से अपने आप पूजा का धान लैण वास्ते गुरु घर तो अपने आप बिल्कुल कट ऑफ कर दिता। जिवें बाद विच्चों कई उदासियां नाल भी ऐसा वापरिया, उन्होंने भी अपने आप सिखी तो बिल्कुल कट ऑफ कर दिता। जो अज भी साडे इतिहास विच कह लिए साडे समाज विच संसा बनिया रहिंदा उदासियां दे नाल निर्मलियां दे नाल। इहदा कारण की बनिया सब तो वड्डा, बंदे दे अंदर फर्क कदों पैंदा है कि जदों जीवन दे अंदर संबंध दे अंदर भावें उह गुरु ते सिख दा होवे, भावें भैन भरा दा होवे, भावें सज्जन मित्र दा होवे, संबंध उन्ना चिर बनिया रहिंदा जिद्दां जिन्ना चिर उहदे विच संसार दे पदार्थां दा स्वार्थ नहीं आउंदा। जदों माया दा जर जोरू जमीन की गल आ जाती है उदों वड्डे तो वड्डे संबंध जिहड़े ने टुट जांदे ने, गुरु चेले दा संबंध टुट जांदा है। चेला कहिंदा मैं गुरुआं क्योंकि माया ज्यादी होण लग गई। इसे तरह श्री हरिमंदर साहब की धरती ते जदों सिखां दी आस्था दा केंद्र सी ते पंचम पातशाह जी की शहादत तो बाद छेवें गुरदेव जी काफी लंबा समा जिवें उन्होंने अपना ग्वालियर के किले विच भी रहे, फिर कीरतपुर साहब रहे ते उत्थे कब्जा कर लिया। ते गुरु साहब जी का सुभाव बड़ा बेप्रवासी छेवें पातशाह दा, इत्थों तक कि मेहरबान नूं अपने पास बुला के भी सतगुरां ने कहा सी कि तो जो तेनू चाहिए तू माया पदार्थ जो तेनू चाहिए तू लै लै, पर केवल गुरु नानक दे घर नूं ढा लाने वाला काम ना करो। भी तुसी शरीक गुरु नानक दे ना बनो, तुसी साडे शरीक ते है हो पर साडे शरीक बन के रहो, गुरु नानक दे घर दे भी गुरु ना बनो। पर मेहरबानी मन्निया ते गुरु घर दी एक बड़ी वड्डी विलखणता, मैं कई वारी अर्ज कीता है सतगुरां ने पंचम पातशाह नौवें पातशाह छेवें पातशाह जालम दे नाल बगानिया दे नाल लड़दे रहे, अपने दे नाल सतगुरां ने लड़ाई नहीं पाई, प्यार नाल मनाया जे मन्ने ठीक है, नहीं तो बिल्कुल किनारा कीता है कि तुसी अपने थां ते राजी, क्योंकि साडा काम ही नहीं। ग्रह कलेश विच पैण वाला बंदा धर्म का कार्य किवें कर सकता है। इस करके गुरु साहिबाना ने जिन्हां ने चार जंगा लड़िया वह मेहरबान उन्हां लई की सी, पर गुरु साहब सच्चे पातशाह ने वड्डा भरा समझ के सन्मान करते रहे, जिवें गुरु अर्जन देव जी अपने वड्डे भराता बाबा पिरथी का सन्मान करते रहे। ते मैं अपने आप नूं जां अपना संगत नूं भी यह बेनती करते हैं भी कई वारी असी गुरु तो वड्डे हो जाने। ठीक है इतिहास विच हर पात्र का अपना थां हुंदा है, अपनी उहदी जीवन हुंदा है, अपना उहदा समा हुंदा है, पर सानू फिर भी अपनी मर्यादा नहीं भुलनी चाहिए कि जो गुरु साहबाना दे सन गुरु साहबान उन्हां नूं उसे वक्त तरह माण देंदे रहे, भावें गुरु पुत्र सन, गुरु भ्राता सन, गुरु परिवार सी। इसे तरह सानू भी चाहिए, ठीक है विचारक मत भेद सन उन्हां दा अपना, असी गुरु नूं मनन वाले हां, पर किसे दे लई उहो जे शब्द बोलने जो सिख दे इखलाक नूं शोभा ना देंदे होण सानू नहीं बोलने चाहिए। कई बारी बोले जांदे ने खास करके गुरु नानक देव सच्चे पातशाह जी दे सपुत्रां बाबत, बाबा श्री चंद जी, बाबा लक्ष्मी दास जी दे बाबत, खास करके गुरु साहब तीसरे गुरु साहबाजान दे सपुत्रां बाबत बोले जांदे ने, बाबा पृथ्वी चंद जी बाबत बोले, उन्हां दा जो इतिहास है वह सानू कहना ते सुनना पएगा, उहदे विच कोई ओ नहीं। पर किसे तरह अपने आप नूं इन्ना वड्डा सिख जानना भी मैं उन्हां तों भी वड्डा, ते उन्हां नूं अत नीवें दा विखा देना अपनी विद्वता विखाण वास्ते जां अपनी सिक्खी नूं जाहर करन वास्ते, इह सिख नूं सोभा नहीं दिंदा। ठीक है इतिहास की गल करो, इतिहास नूं पढ़ो, इतिहास नूं सुनो, पर जो गुरु साहिबाना दी संतान दा सपुत्रां दा भरावां दा संबंध है उन्हूं सिजदा करो, उन्हूं नमस्कार करो, उन्हां दे कोई भाग ने जिहड़े गुरु अंश विच आए ने। सो पंचम पातशाह जी तो बाद सतगुरु दतार जी ने श्री हरिमंदर साहब काफी लंबा समा गुरु साहब तो दूर रहा, ते उत्थे उन्हां मीणियां दा कहा जांदा मीणियां दा कब्जा हो गया। दतार पिता महाराज जी नौवें पातशाह जी नूं वड़न नहीं दिता गया। अज भी आपां वेखदे हां जो गुरु तेग बहादुर महाराज जी दा थड़ा साहब बनिया होया है, क्योंकि अज तां लगदा भी हरिमंदर साहब जी दी हदूद विच है, पर उस वक्त बहुत दूर सी, उस वक्त घर बने हुए सन। इत्थों तक जित्थों तक श्री हरिमंदर साहब गुरु तेग बहादुर महाराज जी दा थड़ा है, जां अज 84 दे सिंघां दी शहादत दा यादगार बने, इत्थों तक लोकां दे घर सन, सारे घर सन, कच्ची परिक्रमा सी ते मेन दरवाजा बंद कर लिया गया मसंदा वालों। गुरु साहब जी उत्थे बैठ के दतार पिता जी संगतां नूं मिल के आ गए, ते संगतां ने बड़ी
ਭਾਵੁਕ ਹਿਰਦੇ ਨਾਲ ਅਪੀਲ ਕੀਤੀ ਸੀ ਕਿ ਤੁਸੀਂ ਅਸੀਂ ਵੀ ਬੇਵਸ ਹਾਂ, ਤੁਸੀਂ ਕੁਝ ਕਿਰਪਾ ਕਰੋ। ਸ੍ਰੀ ਹਰਿਮੰਦਰ ਜੋ ਚੌਥੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਜੀ ਨੇ ਆਪਣੇ ਸ਼ੁਭ ਕਰਮਾਂ ਦੇ ਕਰਮਾਂ ਨਾਲ ਇਸ ਨੂੰ ਸਾਜਿਆ ਸਿਰਜਿਆ ਹੈ, ਇਹਦੇ ਅੰਦਰ ਗੁਰਮਤ ਦਾ ਪ੍ਰਚਾਰ ਹੋਵੇ, ਗੁਰਮਤ ਤੋਂ ਵਿਰੁੱਧ ਗੱਲਾਂ ਹੋ ਰਹੀਆਂ ਨੇ। ਤੇ ਨੌਵੇਂ ਪਾਤਸ਼ਾਹ ਜੀ ਨੇ ਧੀਰਜ ਦਿੱਤਾ ਵੀ ਸਮਾਂ ਆਏਗਾ, ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਗੁਰੂ ਸਾਹਿਬ ਜੀ ਦੀ ਮਤ ਦਾ ਮਰਿਆਦਾ ਦਾ ਪਾਲਣ ਹੋਏਗਾ। ਫਿਰ ਦਸਵੇਂ ਪਾਤਸ਼ਾਹ ਜੀ ਦਾ ਸਮਾਂ ਵੀ ਐਸਾ ਰਿਹਾ ਵੀ ਦਸਵੇਂ ਪਾਤਸ਼ਾਹ ਤੇ ਉਸ ਪਾਸੇ ਨੂੰ ਜਾ ਹੀ ਨਹੀਂ ਸਕੇ, ਪਰ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਪਟਨਾ ਸਾਹਿਬ ਦੀ ਧਰਤੀ ਤੇ ਦਤਾਰ ਜੀ ਦਾ ਅਵਤਰਨ ਹੁੰਦਾ ਹੈ। ਉਸ ਤੋਂ ਬਾਅਦ ਸ੍ਰੀ ਆਨੰਦਪੁਰ ਸਾਹਿਬ ਆਉਂਦੇ ਨੇ। ਆਨੰਦਪੁਰ ਦੇ ਜੰਗਾਂ ਯੁੱਧਾਂ ਤੋਂ ਬਾਅਦ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ 1704 ਈਸਵੀ ਅੰਦਰ ਜੋ ਵੱਡਾ ਹਮਲਾ ਹੁੰਦਾ ਹੈ, ਅਸੀਂ ਸਾਰੇ ਜਾਣਦੇ ਹਾਂ ਪਰਿਵਾਰ ਵਿਛੜਦਾ ਹੈ, ਆਨੰਦਪੁਰ ਜਿਹੜਾ ਹੈ ਉਹ ਉੱਜੜ ਜਾਂਦਾ ਹੈ, ਤੇ ਸਤਿਗੁਰੂ ਜੀ ਜ਼ਿਆਰਤ ਕਰਦੇ ਹੋਏ ਯਾਤਰਾ ਕਰਦੇ ਹੋਏ ਇੱਥੇ ਪਹੁੰਚਦੇ ਨੇ ਜਿਹਨੂੰ ਅੱਜ ਅਸੀਂ ਦਮਦਮਾ ਸਾਹਿਬ ਕਹਿੰਦੇ ਹਾਂ। ਇਹ ਭਾਈ ਡੱਲੇ ਦੀ ਇੱਥੇ ਸਾਰੀ ਚੌਧਰ ਸੀ ਤੇ ਭਾਈ ਡੱਲਾ ਗੁਰੂ ਸਾਹਿਬ ਜੀ ਤੋਂ ਅੰਮ੍ਰਿਤ ਛੱਕ ਕੇ ਭਾਈ ਡੱਲ ਸਿੰਘ ਬਣਿਆ। ਉਹ ਚੌਧਰੀ ਇਲਾਕੇ ਦਾ ਬੜਾ ਰਸੂਖ ਸੀ, ਉਹਨੇ ਤਾਂ ਗੁਰੂ ਸਾਹਿਬ ਜੀ ਨੂੰ ਇਹ ਬੇਨਤੀ ਕੀਤੀ ਕਿ ਮੇਰੇ ਕਿਲੇ ਵਿੱਚ ਰਹੋ, ਪਰ ਗੁਰੂ ਸਾਹਿਬ ਨੇ ਕਿਹਾ ਨਹੀਂ, ਅਸੀਂ ਸੰਗਤਾਂ ਵਾਲੇ ਹਾਂ, ਸੰਗਤ ਵਿੱਚ ਹੀ ਗੁਰੂ ਸ਼ੋਭਦਾ ਹੈ ਤੇ ਗੁਰੂ ਦੇ ਨਾਲ ਸੰਗਤਾਂ ਸ਼ੋਭਦੀਆਂ, ਅਸੀਂ ਤੇ ਖੁੱਲੇ ਅਸਮਾਨਾਂ ਵਿੱਚ ਰਹਿਣ ਵਾਲੇ ਆ। ਫਿਰ ਉਹਨੇ ਪ੍ਰਬੰਧ ਕਰਕੇ ਦਿੱਤਾ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਦਮਦਮਾ ਸਾਹਿਬ ਦੀ ਧਰਤੀ ਹੈ, ਇੱਥੇ ਦਤਾਰ ਪਿਤਾ ਮਹਾਰਾਜ ਨੇ ਆਪਣੇ ਸਿੰਘਾਂ ਦੇ ਪਰਿਵਾਰਾਂ ਦੇ ਤੰਬੂ ਲਾਏ, ਇੱਥੇ ਸ਼ਮਿਆਨੇ ਲਾਏ ਗਏ। ਲੰਮਾ ਸਮਾਂ ਤਕਰੀਬਨ 9 ਮਹੀਨੇ 9 ਦਿਨ ਦਾ ਜ਼ਿਕਰ ਆਉਂਦਾ, ਕਈ 9 ਘੜੀਆਂ ਵੀ ਲਿਖਦੇ ਨੇ। ਲੰਮਾ ਸਮਾਂ ਗੁਰੂ ਸਾਹਿਬ ਜੀ ਇਸ ਧਰਤੀ ਤੇ ਰਹੇ। ਇੱਥੇ ਰਹਿ ਕਰਕੇ ਦਤਾਰ ਜੀ ਨੇ ਸਾਰੇ ਮਾਲਵੇ ਨੂੰ ਤਾਰਿਆ, ਬੜੀਆਂ ਬਖਸ਼ਿਸ਼ਾਂ ਵੰਡੀਆਂ ਮਾਲਵੇ ਨੂੰ, ਤੇ ਮਾਲਵੇ ਦੇ ਲੋਕਾਂ ਨੇ ਗੁਰੂ ਸਾਹਿਬ ਜੀ ਦੀ ਵੀ ਰੱਜ ਕੇ ਪ੍ਰੇਮ ਨਾਲ ਸੇਵਾ ਕੀਤੀ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਧਰਤੀ ਤੇ ਬੈਠ ਕੇ ਨਾਦੇੜ ਜਾਣ ਤੋਂ ਪਹਿਲਾਂ ਦਤਾਰ ਪਿਤਾ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੀੜ ਨੂੰ ਦੁਬਾਰਾ ਲਿਖਣਾ ਪ੍ਰਾਰੰਭ ਕਰਵਾਇਆ, ਦੁਬਾਰਾ ਲਿਖਿਆ। ਇੱਕ ਗੁਰੂ ਸਾਹਿਬ ਜੀ ਨੇ ਉਹ ਬੀੜ ਹਰਿਮੰਦਰ ਸਾਹਿਬ ਵਿੱਚ ਸੀ ਤੇ ਉਹਨਾਂ ਤੇ ਮੀਣੀਆਂ ਦਾ ਹੀ ਪ੍ਰਿਥੀ ਚੰਦ ਦਾ ਧੀਰਮਲ ਦਾ ਕਬਜ਼ਾ ਹੋ ਗਿਆ, ਉਹਨਾਂ ਨੇ ਆਪਣੇ ਵੱਸ, ਕਿਉਂਕਿ ਇਹ ਮੰਨਿਆ ਜਾਂਦਾ ਸੀ ਜੇ ਬਾਣੀ ਹੈ ਤੇ ਸੰਗਤ ਨੂੰ ਆਉਣਾ ਹੀ ਪਏਗਾ ਤੇ ਸੰਗਤ ਨੂੰ ਕੁਝ ਭੁਲੇਖਾ ਵੀ ਪਏਗਾ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੀੜ ਵੀ ਨਹੀਂ ਦਿੱਤੀ ਗਈ, ਪਰ ਕੁਝ ਉਤਾਰੇ ਉਸ ਵਕਤ ਹੋ ਚੁੱਕੇ ਸਨ। ਗੁਰੂ ਸਾਹਿਬ ਜੀ ਨੇ ਸਾਰੀ ਬਾਣੀ ਆਪਣੇ ਸ੍ਰੀ ਮੁਖ ਤੋਂ ਸ੍ਰੀ ਕੰਠ ਤੋਂ ਉਚਾਰਨ ਕੀਤੀ ਤੇ ਭਾਈ ਮਨੀ ਸਿੰਘ ਜੀ ਨੇ ਦਮਦਮਾ ਸਾਹਿਬ ਦੀ ਧਰਤੀ ਤੇ, ਜਿਵੇਂ ਗੁਰੂ ਅਰਜਨ ਦੇਵ ਜੀ ਨੇ ਸੱਚੇ ਪਾਤਸ਼ਾਹ ਜੀ ਨੇ ਰਾਮਸਰ ਦੇ ਕਿਨਾਰੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਣਸਰ ਸਾਹਿਬ ਗੁਰਦੁਆਰਾ, ਅੱਜ ਵੀ ਆਪਾਂ ਜੇ ਕਿਤੇ ਦਰਸ਼ਨ ਕਰਨ ਦਾ ਮੌਕਾ ਮਿਲੇ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, ਉੱਥੇ ਗੁਰਦੁਆਰਾ ਸਾਹਿਬ ਹੈ ਲਿਖਣਸਰ, ਉੱਥੇ ਕਲਮਾਂ ਘੜੀਆਂ ਜਾਂਦੀਆਂ ਸਨ, ਉੱਥੇ ਲਿਖਿਆ ਜਾਂਦਾ ਸੀ। ਤੇ ਗੁਰੂ ਸਾਹਿਬ ਜੀ ਨੇ ਉਸੇ ਧਰਤੀ ਨੂੰ ਗੁਰੂ ਕੀ ਕਾਂਸੀ ਦਾ ਸਤਿਗੁਰਾਂ ਨੇ ਖਿਤਾਬ ਦਿੱਤਾ ਸੀ, ਪਦਵੀ ਦਿੱਤੀ ਸੀ, ਕਿਉਂਕਿ ਉਸ ਵਕਤ ਕਾਂਸੀ ਹਿੰਦੂ ਮਤ ਵਿੱਚ ਬੜਾ ਵੱਡਾ ਵਿਦਿਆ ਦਾ ਕੇਂਦਰ ਮੰਨਿਆ ਜਾਂਦਾ ਸੀ ਕਿ ਜਿਹੜਾ ਕਾਂਸੀ ਤੋਂ ਪੜ੍ਹ ਕੇ ਵਿਦਵਾਨ ਆ ਜਾਂਦਾ ਸੀ ਨਾ, ਲੋਕ ਜਿਸ ਨਗਰ ਚੋਂ ਵੀ ਉਹ ਲੰਘ ਜਾਂਦਾ ਸੀ, ਭਾਵੇਂ ਕੋਈ ਵਿਆਖਿਆ ਸੁਣਾਵੇ ਭਾਵੇਂ ਕੋਈ ਕਥਾ ਸੁਣੇ ਨਾ ਸੁਣੇ, ਪਰ ਕਾਂਸੀ ਦੇ ਪੜ੍ਹੇ ਹੋਏ ਪੰਡਿਤ ਵਿਦਵਾਨ ਜਿਸ ਨਗਰ ਚੋਂ ਵੀ ਗੁਜ਼ਰਦੇ ਸਨ, ਲੋਕ ਉਹਨਾਂ ਦਾ ਸਤਿਕਾਰ ਕਰਦੇ ਸਨ, ਅਦਬ ਕਰਦੇ ਸਨ। ਉਦੋਂ ਵਿਦਿਆ ਦਾ ਅਦਬ ਇੰਨਾ ਸੀ, ਸਤਿਕਾਰ ਇੰਨਾ ਸੀ। ਗੁਰੂ ਸਾਹਿਬ ਨੇ ਵਚਨ ਕੀਤੇ ਵੀ ਸਾਡੀ ਕਾਂਸੀ ਜਿਹੜੀ ਹੋਏਗੀ ਉਹ ਦਮਦਮਾ ਸਾਹਿਬ ਹੋਏਗੀ, ਗੁਰੂ ਕੀ ਕਾਂਸੀ ਹੈ। ਇੱਥੋਂ ਪੜ੍ਹਨ ਵਾਲਾ, ਇੱਥੋਂ ਵਿਦਿਆ ਲੈਣ ਵਾਲਾ ਸਿੱਖ ਜਿਹੜਾ ਹੈ ਉਹ ਗੁਰੂ ਘਰ ਦਾ ਵਿਦਵਾਨ, ਗੁਰੂ ਘਰ ਦਾ ਪੰਡਿਤ ਹੋਏਗਾ। ਪਰ ਅਫਸੋਸ, ਹਾਲਾਂਕਿ ਉਹ ਸਾਰੇ ਕਾਰਜ ਚੱਲ ਰਹੇ ਨੇ, ਪਰ ਸਿੱਖ ਉਸ ਸ਼ਿੱਦਤ ਦੇ ਨਾਲ ਵਿਦਿਆ ਵਾਲੇ ਪਾਸੇ ਗਏ ਨਹੀਂ, ਉਸ ਸ਼ਿੱਦਤ ਦੇ ਨਾਲ ਵਿਦਿਆ ਨੂੰ ਸਵੀਕਾਰ ਨਹੀਂ ਕੀਤਾ। ਧਰਮ ਦੀ ਵਿਦਿਆ, ਸ਼ਾਸਤਰ ਦੀ ਵਿਦਿਆ, ਹਰ ਵਿਦਿਆ ਦਾ ਜ਼ਿਕਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀਤਾ, ਆਪਣੇ 52 ਸ਼ਬਦਾਂ ਵਿੱਚ ਵੀ ਕੀਤਾ ਕਿ ਸਿੱਖ ਨੂੰ ਹਰ ਵਿਦਿਆ ਪੜ੍ਹਨੀ ਚਾਹੀਦੀ ਹੈ, ਹਰ ਸਿੱਖ ਕੋਲ ਗੁਣ ਹੋਣਾ ਚਾਹੀਦਾ। ਖੈਰ, ਉੱਥੇ ਲਿਖਣ ਸਰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਸਤਿਗੁਰੂ ਦਤਾਰ ਪਿਤਾ ਜੀ ਨੇ ਸੇਵਾ ਲਾਈ ਤੇ ਆਪ ਲਿਖਾਇਆ। ਬਾਬਾ ਦੀਪ ਸਿੰਘ ਜੀ ਸ਼ਹੀਦ, ਨਾਲ ਸਹਾਇਕ ਦਿੱਤੇ ਗਏ ਕਲਮਾਂ ਨੂੰ ਤਿਆਰ ਕਰਨਾ, ਕਿਉਂਕਿ ਉਸ ਵਕਤ ਲੱਕੜ ਦੀਆਂ ਕਲਮਾਂ ਸਨ ਤੇ ਸ਼ਾਹੀ ਤਿਆਰ ਕਰਨੀ ਬੜਾ ਵੱਡਾ ਕੰਮ ਸੀ। ਉਹ ਸ਼ਾਹੀ, ਅੱਡਣ ਸ਼ਾਹੀ, ਸ਼ਾਹੀ ਕਹਿੰਦੇ ਉਹਨੂੰ ਜਿਹੜੀ ਸ਼ਾਹੀ ਫਿੱਕੀ ਨਾ ਪਵੇ
ਜਿਹੜੀ ਸ਼ਾਹੀ ਫੈਲੇ ਨਾ ਕਾਗਜ਼ ਦੇ ਉੱਤੇ ਤੇ ਲੰਮਾ ਸਮਾਂ ਚੱਲੇ। ਕਮਾਲ ਦੀ ਉਸ ਵਕਤ ਉਹਨਾਂ ਦੇ ਕੋਲ ਗੁਣ ਸੀ, ਲੋਕਾਂ ਦੇ ਕੋਲ ਹਰ ਬੰਦੇ ਦਾ ਆਪਣਾ ਕਿੱਤਾ ਸੀ। ਸ਼ਾਹੀ ਤਿਆਰ ਕਰਨੀ, ਕਲਮਾਂ ਘੜਨੀਆਂ ਤੇ ਫਿਰ ਕਾਗਜ਼ ਦਾ ਪ੍ਰਬੰਧ ਕਰਨਾ, ਇਹ ਬੜੀ ਮਦਦ ਦਾ ਤੇ ਜ਼ਿੰਮੇਵਾਰੀ ਦਾ ਕੰਮ ਸੀ। ਇਹ ਸਾਰਾ ਕੰਮ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਸਹਿਯੋਗੀ ਕਰਦੇ ਰਹੇ, ਭਾਈ ਮਨੀ ਸਿੰਘ ਲਿਖਦੇ ਰਹੇ। ਭਾਈ ਮਨੀ ਸਿੰਘ ਜੀ ਬਾਬਤ ਜੇ ਮੈਂ ਦਾਸ ਕਹੇ ਤੇ ਇਹ ਭਾਈ ਮਨੀਆ ਇਹਨਾਂ ਦਾ ਆਰੰਭ ਦਾ ਨਾਮ ਸੀ ਤੇ ਸੱਤਵੇਂ ਪਾਤਸ਼ਾਹ ਜੀ ਦੇ ਹਜ਼ੂਰ ਆਏ ਸਨ। ਸੱਤਵੇਂ ਪਾਤਸ਼ਾਹ, ਅੱਠਵੇਂ ਪਾਤਸ਼ਾਹ, ਨੌਵੇਂ ਪਾਤਸ਼ਾਹ ਤੱਕ ਇਹਨਾਂ ਦੀ ਲਿਖਾਈ ਇੰਨੀ ਕਮਾਲ ਦੀ ਸੀ ਤੇ ਉਸ ਵਕਤ ਤੋਂ ਹੀ ਇਹ ਬਾਣੀ ਦੀਆਂ ਪੋਥੀਆਂ ਜਾਂ ਬਾਣੀ ਨੂੰ ਲਿਖਦੇ ਰਹੇ। ਜਿਵੇਂ ਜਿਵੇਂ ਸੰਗਤ ਦੀ ਸਹੂਲਤ ਵਾਸਤੇ ਬਾਣੀ ਨੂੰ ਭਾਈ ਮਨੀ ਸਿੰਘ ਜੀ ਆਰੰਭ ਤੋਂ ਹੀ ਲਿਖਦੇ ਰਹੇ। ਕਈਆਂ ਨੇ ਇਹ ਇਤਿਹਾਸ ਵੀ ਬਣਾਇਆ, ਉਹਨਾਂ ਦੇ ਨਾਲ ਜੋੜਿਆ ਜਾਂਦਾ, ਪਰ ਇਹਦੇ ਚ ਕੋਈ ਸੱਚਾਈ ਨਹੀਂ ਕਿ ਉਹਨਾਂ ਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਵੱਲੋਂ ਇਹ ਕਹਿ ਦਿੱਤਾ ਗਿਆ ਵੀ ਤੁਸੀਂ ਬਾਣੀ ਦੇ ਟੁਕੜੇ ਕੀਤੇ ਨੇ, ਤੁਹਾਡੇ ਟੁਕੜੇ ਹੋਣਗੇ। ਇਹ ਗਲਤ ਪ੍ਰਚਾਰ ਹੈ। ਉਹਨਾਂ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਗਤ ਦੀ ਸਹੂਲਤ ਵਾਸਤੇ ਬਾਣੀ ਦੀਆਂ ਪੋਥੀਆਂ, ਉਹ ਤੋਂ ਪੋਥੀਆਂ ਦਾ ਤਿਆਰੀ ਕਰਨੀ ਬੜੀ ਵੱਡੀ ਸੇਵਾ ਸੀ। ਭਾਈ ਮਨੀ ਸਿੰਘ ਜੀ ਕਰਦੇ ਰਹੇ। ਖੈਰ, ਇਸੇ ਕਰਕੇ ਉਹਨਾਂ ਨੂੰ ਦਮਦਮਾ ਸਾਹਿਬ ਦਤਾਰ ਪਿਤਾ ਜੀ ਨੇ ਵੱਡੀ ਜ਼ਿੰਮੇਵਾਰੀ ਦਿੱਤੀ। ਇਹ ਸਮਾਂ ਸੀ 1705 ਈਸਵੀ ਦਾ। ਕਿਸੇ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਸ ਇਤਿਹਾਸ ਨੂੰ 1705 ਜਾਂ 1706 ਦੇ ਆਰੰਭ ਵਿੱਚ ਕਿਹਾ, ਬਾਣੀ ਜੋ ਪੰਚਮ ਪਾਤਸ਼ਾਹ ਜੀ ਨੂੰ ਉਚਾਰਨ ਕੀਤੀ ਸੀ

ਹਰ ਚੀਜ਼ ਉੱਤੇ ਸੁਚੇਤ ਹੋਣੇ ਬੜੀ ਲਾਜ਼ਮੀ ਹੋ ਜਾਂਦਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਬੀੜ ਰਚੀ ਸੀ ਉਹਦੇ ਚ 30 ਰਾਗ ਸਨ ਤੇ 934 ਅੰਗ ਸਨ ਉਸ ਪਾਵਨ ਬੀੜ ਦੇ, ਜਿਸ ਨੂੰ ਅਸੀਂ ਭਾਈ ਗੁਰਦਾਸ ਵਾਲੀ ਬੀੜ ਕਹਿੰਦੇ ਹਾਂ। ਕੁਝ ਕਹਿੰਦੇ ਉਹ ਅੱਜ ਵੀ ਕਰਤਾਰਪੁਰ ਜਲੰਧਰ ਹੈ ਜੋ ਧੀਰ ਮੱਲੀਆਂ ਦਾ ਸਥਾਨ ਹੈ, ਪਰ ਕਈਆਂ ਨੇ ਕਿਹਾ ਵੀ ਜਦੋਂ ਸਿੱਖਾਂ ਨੇ ਘੱਲੂਕਾਰਿਆਂ ਦਾ ਸਮਾਂ ਹੰਢਾਇਆ ਨਾ, ਪਹਿਲੇ ਦੂਜੇ ਦਾ ਵੱਡੇ ਘੱਲੂਕਾਰ, ਉਦੋਂ ਬੀੜ ਸਿੱਖਾਂ ਦੇ ਹੱਥੋਂ ਜਾਂਦੀ ਰਹੀ। ਫਿਰ ਇਹ ਬੀੜ ਨੂੰ ਦਮਦਮਾ ਸਾਹਿਬ ਵਾਲੀ ਬੀੜ ਕਿਹਾ ਜਾਂਦਾ, ਜੋ ਗੁਰੂ ਸਾਹਿਬ ਜੀ ਨੇ ਦਮਦਮਾ ਸਾਹਿਬ ਲਿਖਾਈ। ਇਹਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ 19 ਰਾਗਾਂ ਦੀ ਬਾਣੀ ਅਤੇ 57 ਸਲੋਕ ਜਿਹੜੇ ਨੇ ਉਹ ਦਰਜ ਕਰਕੇ ਤਰਤੀਬ ਵਿੱਚ, ਕਿਉਂਕਿ ਜਿਵੇਂ ਜਿਵੇਂ ਪੰਚਮ ਪਾਤਸ਼ਾਹ ਜੀ ਤੋਂ ਬਾਅਦ ਫਿਰ ਭਗਤਾਂ ਦੀ ਬਾਣੀ ਸ਼ੁਰੂ ਹੋ ਜਾਂਦੀ ਸੀ ਨਾ, ਫਿਰ ਦਤਾਰ ਪਿਤਾ ਜੀ ਨੇ 9ਵੇਂ ਪਾਤਸ਼ਾਹ ਜੀ ਦੀ ਬਾਣੀ ਉਹਨਾਂ ਰਾਗਾਂ ਵਿੱਚ ਪਾਈ, ਫਿਰ ਭਗਤਾਂ ਦੀ ਰੱਖੀ, ਇਸ ਤਰ੍ਹਾਂ ਸਾਰੀ ਤਰਤੀਬ ਦਿੱਤੀ। ਫਿਰ 100 ਸਲੋਕ ਵਾਰਾਂ ਤੇ ਵਧੀਕ, ਜੋ 9ਵੇਂ ਪਾਤਸ਼ਾਹ ਦੇ ਸਲੋਕ ਆਪਾਂ ਪੜ੍ਹਦੇ ਹਾਂ ਉਹ ਵਾਰਾਂ ਤੇ ਵਧੀਕ ਦੀ ਹੈਡਿੰਗ ਵਿੱਚ ਹੀ ਆਉਂਦੇ ਨੇ, ਜੋ ਪਹਿਲੇ ਪਾਤਸ਼ਾਹ ਜੀ ਦੇ, ਤੀਸਰੇ ਪਾਤਸ਼ਾਹ ਜੀ ਦੇ, ਚੌਥੇ ਤੇ 5ਵੇਂ ਪਾਤਸ਼ਾਹ ਦੇ ਸਲੋਕ ਨੇ, ਇਸੇ ਤਰ੍ਹਾਂ 9ਵੇਂ ਪਾਤਸ਼ਾਹ ਜੀ ਦੇ ਸਲੋਕ ਨੇ ਵਾਰਾਂ ਤੇ ਵਧੀਕ ਵਿੱਚ ਰੱਖੇ ਗਏ। ਇਹ ਦਤਾਰ ਪਿਤਾ ਜੀ ਨੇ ਉੱਥੇ ਸੰਪੂਰਨਤਾ ਕੀਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, 9ਵੇਂ ਪਾਤਸ਼ਾਹ ਜੀ ਦੀ ਬਾਣੀ ਨੂੰ ਵਿੱਚ ਦਰਜ ਕਰਕੇ, ਤੇ ਇਸੇ ਸਰੂਪ ਨੂੰ ਫਿਰ ਦਮਦਮਾ ਸਾਹਿਬ ਵਾਲਾ ਸਰੂਪ ਕਿਹਾ ਗਿਆ, ਤੇ ਨੰਦੇੜ ਦੀ ਧਰਤੀ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ 1708 ਈਸਵੀ ਦੇ ਅੰਦਰ ਇਸੇ ਪਾਵਨ ਪਵਿੱਤਰ ਸਰੂਪ ਨੂੰ, ਦਮਦਮਾ ਸਾਹਿਬ ਵਾਲੇ ਨੂੰ ਦਤਾਰ ਪਿਤਾ ਮਹਾਰਾਜ ਨੇ ਗੁਰਿਆਈ ਬਖਸ਼ਿਸ਼ ਕੀਤੀ, ਜਿਸ ਸਤਿਗੁਰਾਂ ਦੇ ਅੱਗੇ ਅੱਜ ਆਪਾਂ ਨਤਮਸਤਕ ਹੁੰਦੇ ਹਾਂ, ਗੁਰੂ ਸਾਹਿਬ ਮੰਨ ਕੇ ਸਿਰ ਝੁਕਾਉਂਦੇ ਹਾਂ। ਇਸੇ ਪਾਵਨ ਪਵਿੱਤਰ ਬੀੜ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨੰਦੇੜ ਦੀ ਧਰਤੀ ਤੇ ਗੁਰਿਆਈ ਬਖਸ਼ਿਸ਼ ਕੀਤੀ, ਤੇ ਸਦਾ ਲਈ ਆਪਣੇ ਆਪ ਨੂੰ ਗੁਰੂ ਜੋਤ ਨੂੰ ਸ਼ਬਦ ਗੁਰੂ ਦੇ ਵਿੱਚ ਟਿਕਾ ਕੇ ਕਿਹਾ ਸੀ ਕਿ ਹੁਣ ਪੰਥ ਨੂੰ ਆਗਿਆ ਹੈ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਵੀ ਗੁਰੂ ਗ੍ਰੰਥ ਸਾਹਿਬ ਹੀ ਸਾਡੇ ਸ਼ਬਦ ਗੁਰੂ ਹੋਣਗੇ। ਹਾਲਾਂਕਿ ਸ਼ਬਦ ਗੁਰੂ ਦੀ ਗੱਲ ਤਾਂ ਪਹਿਲੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਤੋਂ ਆਰੰਭ ਹੋ ਗਈ। ਸ਼ਬਦ ਕੀ ਹੈ, ਬਾਣੀ ਸਿੱਖ ਲਈ ਕੀ ਹੈ, ਜੇ ਸਿੱਖ ਸੱਚੀ ਮੁੱਚੀ ਬਾਣੀ ਗੁਰੂ ਨਾਲ ਪਿਆਰ ਕਰਦਾ ਤੇ ਬਾਣੀ ਸਿੱਖ ਦੇ ਪ੍ਰਾਣ ਨੇ, ਬਾਣੀ ਸਿੱਖ ਦਾ ਜੀਵਨ ਹੈ, ਕਿਉਂਕਿ ਇਸੇ ਬਾਣੀ ਤੋਂ ਹੀ ਹਰ ਵਕਤ ਜਦੋਂ ਜਦੋਂ ਸਿੱਖਾਂ ਤੇ ਕੌਮ ਤੇ ਭੀੜ ਪਈ, ਮੁਸ਼ਕਲ ਆਈ, ਹਰ ਵਕਤ ਸਿੱਖ ਨੇ ਬਾਣੀ ਦਾ ਸਹਾਰਾ ਲਿਆ। ਅੱਜ ਸਾਡੇ ਤੇ ਉਹੋ ਜਿਹੀਆਂ ਮੁਸ਼ਕਲਾਂ ਨਹੀਂ, ਪਰ ਜੇ ਕਿਤੇ ਅਸੀਂ 18ਵੀਂ ਸਦੀ ਦੇ ਸਿੱਖਾਂ ਦਾ ਇਤਿਹਾਸ ਪੜ੍ਹੀਏ, ਉਹਨਾਂ ਦੇ ਕੋਲ ਖਾਣ ਲਈ ਭੋਜਨ ਨਹੀਂ ਸੀ ਹੁੰਦਾ, ਕਈ ਕਈ ਦਿਨ ਧਰਤੀ ਤੇ ਸੌਣ ਲਈ ਹੀ, ਧਰਤੀ ਤੇ ਸੌਣ ਦਾ ਸਮਾਂ ਨਹੀਂ ਸੀ ਨਸੀਬ ਹੁੰਦਾ, ਘੋੜਿਆਂ ਦੀਆਂ ਕਾਠੀਆਂ ਤੇ ਜੰਗਲਾਂ ਦੇ ਵਿੱਚ ਰਹਿਣਾ ਪੈਂਦਾ ਸੀ। ਕਿਹੋ ਜਿਹਾ ਮੌਸਮ ਹੋਵੇ ਜੰਗਲ ਵਿੱਚ, ਤਸੱਵਰ ਕਰੋ ਰਹਿਣਾ ਕਿੰਨਾ ਔਖਾ ਹੋਏਗਾ, ਪਰ ਸਿੱਖਾਂ ਨੇ ਕਦੀ ਬਾਣੀ ਨਹੀਂ ਛੱਡੀ, ਹਰ ਵਕਤ ਬਾਣੀ ਨੂੰ, ਪੋਥੀਆਂ ਨੂੰ, ਗ੍ਰੰਥ ਸਾਹਿਬ ਜੀ ਨੂੰ ਆਪਣੇ ਨਾਲ ਰੱਖਣਾ, ਤੇ ਜਦੋਂ ਵੀ ਸਮਾਂ ਲੱਗਣਾ, ਸਾਰੇ ਬਾਣੀ ਕੰਠ ਵੀ ਬੜੀ ਸੀ, ਤੁਰਦੇ ਫਿਰਦੇ ਸਿੱਖ ਡੋਲ ਖੜਕਾਉਂਦੇ, ਸ਼ਸਤਰ ਖੜਕਾਉਂਦੇ ਵੀ ਬਾਣੀ ਪੜ੍ਹਦੇ ਸਨ, ਪਰ ਜਦੋਂ ਕੁਝ ਦਿਨ ਮਿਲਦੇ ਸਨ ਫਿਰ ਨਿਰੰਤਰ ਬਾਣੀ ਪੜ੍ਹੀ ਜਾਂਦੀ ਸੀ। ਇਹ ਵੀ ਇਤਿਹਾਸ ਵਿੱਚ ਕਹਿ ਲਈਏ, ਸਿੱਖਾਂ ਵਿੱਚ ਥੋੜੀ ਜਿਹੀ ਦੁਬਦਾ ਹੈ, ਕਿਉਂਕਿ ਅੱਜ ਜਿਹੜਾ ਪ੍ਰਚਲਨ ਚੱਲਦਾ ਹੈ, ਕਈ ਸਵਾਲ ਉੱਠਦੇ ਨੇ ਵੀ ਪਹਿਲਾ ਅਖੰਡ ਪਾਠ ਸਾਹਿਬ ਕਦੋਂ ਹੋਇਆ, ਪਹਿਲਾ ਸਹਿਜ ਪਾਠ ਕਦੋਂ ਹੋਇਆ, ਆਪੋ ਆਪਣੀ ਸਭ ਦੀ ਵਿਚਾਰਧਾਰਾ ਹੈ, ਇਹ ਸਾਡੇ ਤੇ ਹੈ ਵੀ ਅਸੀਂ ਕੀ ਮੰਨਣਾ ਹੈ, ਪਰ ਹਕੀਕਤ ਇਹ ਹੈ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਸਮ ਪਾਤਸ਼ਾਹ ਜੀ ਦੇ ਨਾਲ ਵੀ ਜੋੜਿਆ ਜਾਂਦਾ ਕਿ ਸ੍ਰੀ ਅਖੰਡ ਪਾਠ ਸਾਹਿਬ ਪਹਿਲਾਂ ਉਹਨਾਂ ਨੇ ਕਰਾਇਆ, ਸਹਿਜ ਪਾਠ ਪੰਚਮ ਪਾਤਸ਼ਾਹ ਵੇਲੇ ਵੀ ਜੋੜਿਆ ਜਾ, ਕਿਉਂਕਿ ਸਾਨੂੰ ਇੰਨਾ ਕੁ ਪਤਾ ਹੋਣਾ, ਜਦੋਂ ਬਾਣੀ ਨੂੰ ਸੰਪਾਦਨ ਕੀਤਾ ਤੇ ਗੁਰੂ ਸਾਹਿਬ ਜੀ ਨੇ ਸਿਰਫ ਬਾਣੀ ਨੂੰ ਰੱਖਣ ਵਾਸਤੇ ਤੇ ਸੰਪਾਦਨ ਨਹੀਂ ਨਾ ਕੀਤਾ, ਪੜ੍ਹੀ ਤਾਂ ਉਦੋਂ ਤੋਂ ਹੀ ਜਾਂਦੀ ਹੈ ਨਾ, ਉਦੋਂ ਤੋਂ ਹੀ ਪੜ੍ਹੀ ਜਾਂਦੀ ਹੈ ਬਾਣੀ, ਨਿਰੰਤਰ ਪੜ੍ਹੀ ਜਾਂਦੀ ਹੈ, ਪਰ ਜਦੋਂ ਸਿੱਖਾਂ ਦੇ ਉੱਤੇ ਸਮਾਂ ਸੰਕਟ ਦਾ ਸੀ, ਜਦੋਂ ਸਮਾਂ ਨਹੀਂ ਸੀ ਮਿਲਦਾ, ਕਦੀ ਵੀ ਆ ਕੇ ਮੁਗਲ ਜਿਹੜੇ ਸਨ ਹਮਲਾਵਰ ਹੋ ਜਾਂਦੇ ਸਨ, ਉਦੋਂ ਜਿੱਥੇ ਵੀ ਛੰਭ ਵਿੱਚ ਰਹਿਣਾ ਪੈਂਦਾ ਸੀ, ਜਿੱਥੇ ਵੀ ਸਹੂਲਤ ਮਿਲਦੀ ਸੀ 2-3 ਦਿਨ ਦੀ, ਸਿੱਖ ਲਗਾਤਾਰ 18ਵੀਂ ਸਦੀ ਦੇ ਵਿੱਚ ਸਿੱਖਾਂ ਨੇ ਬੜੇ ਅਖੰਡ ਪਾਠ ਨਿਰੰਤਰ ਬਾਣੀ ਪੜ੍ਹੀ। ਉਹਦਾ ਇੱਕੋ ਇੱਕ ਕਾਰਨ ਸੀ ਕਿ ਸਮਾਂ ਨਹੀਂ ਸੀ ਮਿਲਦਾ, ਮੁਗਲ ਆ ਜਾਂਦੇ ਸਨ ਤੇ ਸਿੱਖ ਬੜੇ ਪਿਆਰ ਦੇ ਨਾਲ ਆਪਣੀਆਂ ਡਿਊਟੀਆਂ ਲਾ ਕਰਕੇ ਪਿਆਰ ਨਾਲ ਸਿੱਖ ਬਾਣੀ ਨੂੰ ਪੜ੍ਹ ਕੇ ਗੁਰੂ ਸਾਹਿਬ ਅੱਗੇ ਅਰਦਾਸਾਂ ਸੋਧਦੇ ਸਨ। ਉਦੋਂ ਮਜਬੂਰੀ ਸੀ,
ਅੱਜ ਮਜਬੂਰੀ ਨਹੀਂ, ਅੱਜ ਅਸੀਂ ਬਾਣੀ ਨੂੰ ਵਿਚਾਰ ਕੇ ਸਮਝ ਕੇ ਸੋਧ ਕੇ, ਸੋਧਣ ਦਾ ਅਰਥ ਆਪਣੇ ਆਪ ਨੂੰ ਸੋਧ ਕੇ ਵਿਚਾਰ ਕੇ ਪੜ੍ਹ ਸਕਦੇ ਹਾਂ, ਸ਼ੁੱਧਤਾ ਨਾਲ ਪੜ੍ਹ ਸਕਦੇ ਹਾਂ। ਭਾਵੇਂ ਥੋੜੀ ਪੜ੍ਹੀਏ ਭਾਵੇਂ ਬਹੁਤੀ ਪੜ੍ਹੀਏ, ਉਹ ਸਾਡੇ ਤੇ ਨਿਰਭਰ ਹੈ। ਸਾਰਾ ਜੀਵਨ ਸਤਿਗੁਰੂ ਦਤਾਰ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਜਿੰਨਾ ਅਸੀਂ ਪੜ੍ਹ ਸਕਦੇ ਹਾਂ, ਪਰ ਇਹਨੂੰ ਨਿਰੰਤਰ ਰੱਖੀਏ, ਕਿਉਂਕਿ ਬਾਣੀ ਬਾਬਤ ਜੋ ਦਤਾਰ ਪਿਤਾ ਮਹਾਰਾਜ ਨੇ

ਵਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈਂ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ। ਜਿਸ ਜਿੱਥੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਦਾਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ, ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਨ ਹੇਠ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ, ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਿਆਇਤ, ਦੇਖ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਗੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਤੇ ਰੱਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀ ਦਾਲ, ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਨ ਸਤਿਗੁਰੂ, ਨਿਓਟਿਆਂ ਦੀ ਓਟ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਜੀਓ, ਪੋਥੀ ਪਰਮੇਸ਼ਰ ਕਾ ਥਾਣ ਦੇ ਮਾਂ ਵਾਕ ਅਨੁਸਾਰ ਗਰੀਬ ਨਵਾਜ, ਅੱਜ ਆਪ ਜੀ ਦੀ ਕਿਰਪਾ ਸਦਕਾ ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਗੁਰਦੁਆਰਾ ਸਿੱਖ ਗੁਰਦੁਆਰਾ ਸਹਿਣ ਹੋ ਜੇ ਦੀਆਂ ਸਮੂਹ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀਓ ਆਪ ਜੀ ਕੇ ਪਾਵਨ ਪਵਿੱਤਰ ਸੰਪੂਰਨਤਾ ਦਿਵਸ ਨੂੰ ਖੁਸ਼ੀ ਨਾਲ ਮਨਾਉਂਦਿਆਂ, ਗਰੀਬ ਨਵਾਜ ਅੱਜ ਹਫ਼ਤਾਵਾਰੀ ਦੀਵਾਨ ਸਜੇ ਹੋਏ ਦੀਵਾਨਾਂ ਅੰਦਰ ਆਪ ਜੀ ਕੇ ਅੰਮ੍ਰਿਤ ਬਾਣੀ ਦਾ ਕੀਰਤਨ, ਗੁਰਮਤ ਵਿਚਾਰਾਂ ਹੋਈਆਂ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀਓ ਆਪ ਜੀ ਕੇ ਦਰੋਂ ਘਰੋਂ ਵਰਸਾਏ ਹੋਏ, ਗੁਰੂ ਘਰ ਦੇ ਰਾਗੀ ਸਿੰਘਾਂ ਪਾਸੋਂ, ਪ੍ਰਚਾਰਕਾਂ ਪਾਸੋਂ ਸੱਚੇ ਪਾਤਸ਼ਾਹ ਜੀ ਆਪ ਜੀ ਕੇ ਅੰਮ੍ਰਿਤ ਬਾਣੀ ਦਾ ਗਾਇਨ ਕਰਦਿਆਂ, ਆਪ ਜੀ ਕਾ ਹਰਜਸ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਖਿਮਾ ਕਰ ਦੇਣੀਆਂ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਵਾਜਣਾ। ਗਰੀਬ ਨਿਵਾਜ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ, ਬੇਅੰਤ ਰਸਤਾਂ ਬਸਤਾਂ ਭੇਟਾਵਾਂ ਕੀਤੀਆਂ, ਗਰੀਬ ਨਵਾਜ ਮਾਇਆ ਅਰਪਣ ਕੀਤੀ, ਆਪ ਜੀ ਨੇ ਕਿਰਪਾ ਕਰਨੀ ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਕਰੋ ਨਾਮ ਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ, ਬੇਅੰਤ ਸੰਗਤਾਂ ਨੇ ਮੀਡੀਆ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ, ਸੇਵਾਵਾਂ ਭੇਜੀਆਂ, ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ, ਗੁਰੂ ਕੀ ਸੰਗਤ ਵੱਲੋਂ ਜੋ ਆਪਣੇ ਦਸਾਂ ਨੋਹਾਂ ਦੀ ਕਿਰਤ ਕਮਾਈ ਨੂੰ ਸਫਲਾ ਕਰਦਿਆਂ ਗੁਰੂ ਕੀ ਕਾਰ ਸੇਵਾ ਵਿੱਚ ਯੋਗਦਾਨ ਪਾਇਆ ਜਾ ਰਿਹਾ, ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰਨੀ, ਸਭਨਾਂ ਦੀਆਂ ਕਿਰਤ ਕਮਾਈਆਂ ਆਪ ਜੀ ਨੇ ਸਫਲੀਆਂ ਕਰਨੀਆਂ। ਦਤਾਰ ਜੀ ਆਪ ਜੀ ਕੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਭਾਈ ਮਨਜਿੰਦਰ ਸਿੰਘ ਅਤੇ ਸਮੂਹ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਆਪ ਜੀ ਨੇ ਕਿਰਪਾ ਕਰਨੀ, ਭਾਈ ਜਸਪ੍ਰੀਤ ਸਿੰਘ ਜੀ ਦੇ ਸਮੂਹ ਪਰਿਵਾਰ ਵੱਲੋਂ ਸੁੱਖ ਸ਼ਾਂਤੀ ਵਾਸਤੇ ਆਪ ਜੀ ਕੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਭਾਈ ਸੁਵਿੰਦਰ ਸਿੰਘ ਜੀ ਸੱਚੇ ਪਾਤਸ਼ਾਹ ਜੀ ਆਪਣੀ ਨਵੀਂ ਜੋਬ ਮਿਲਣ ਤੇ ਆਪ ਜੀ ਦਾ ਸ਼ੁਕਰਾਨਾ ਕਰਦੇ ਹਨ, ਆਪ ਜੀ ਨੇ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਭਾਈ ਅਨਮੋਲ ਸਿੰਘ ਜੀ ਵੱਲੋਂ ਨਵੀਂ ਕਾਰ ਦੀ ਖੁਸ਼ੀ ਵਿੱਚ ਆਪ ਜੀ ਦੇ ਅੱਗੇ ਅਰਦਾਸ ਬੇਨਤੀ, ਆਪ ਜੀ ਨੇ ਸਦਾ ਅੰਗ ਸੰਗ ਵਰਤਣਾ ਸੱਚੇ ਪਾਤਸ਼ਾਹ ਜੀ, ਸੋਖੀ ਵਿਰਦੀ ਸੇਗੂ ਪਰਿਵਾਰਾਂ ਵੱਲੋਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਸਮੂਹ ਪਰਿਵਾਰਾਂ ਦੇ ਸਿਰ ਤੇ ਚੜ੍ਹਦੀ ਕਲਾ ਮਿਹਰਾ ਭਰਿਆ ਹੱਥ ਰੱਖਣਾ, ਰਹਿਮਤਾਂ ਵਰਸਾਉਣੀਆਂ, ਗਰੀਬ ਨਿਵਾਜ ਇਸ ਵਕਤ ਆਪ ਜੀ ਕਿਰਪਾ ਕਰੋ,
पावन पवित्र हुक्म बख्शो जी, हुक्म ते चलण दी मत बुद्ध प्रदान करो, उपरंत अगले दीवान सजाउण दी आप जी आग्या बख्शिश करो जी। सेई प्यारे मेल जिन्ना मिले आप जी का नाम चितावे, नानक नाम चढ़दी कला तेरे भाणी सरबत दा भला। वाहिगुरु जी का खालसा वाहिगुरु जी की फतेह। दोहरा गया भई अकाल की तबै चलायो, सब सिखण को हुक्म है गुरु मान्यो, गुरु ग्रंथ जी मान्यो, प्रगट गुरा की जो प्रभ को मिल बोच है। खोज शब्द में राज करेगा खालसा, या की रहे न ख्वार हुए सब मिलेंगे, बचे शरण जो वाहे गुरु नाम जहाज है, चढ़े सो तरे जो सरदा कर।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅਮਲ ਸਾਰੇ, ਗੁਰ ਬਾਣੀ ਕੈਸੇ ਜਨ ਮਾਨੈ ਪ੍ਰਤੱਖ ਗੁਰੂ ਨਿਸਾਰੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਲਾਹੇ ਦਰਬਾਰ ਦੀਆਂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਤੇ ਆ ਕੇ ਹਾਜ਼ਰੀ ਭਰ ਰਹੀ ਪਰਮ ਸਤਿਕਾਰਯੋਗ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕਾਗਰਤਾ ਬਖਸ਼ਣ ਦੀ ਕਿਰਪਾ ਕਰਨੀ ਜੀ, ਜੋ ਆਵਾਜ਼ ਆ ਰਹੀ ਹੈ ਉਹ ਨਹੀਂ ਆਉਣੀ ਚਾਹੀਦੀ। ਮੇਰੀ ਆਪ ਜੀ ਦੇ ਚਰਨਾਂ 'ਚ ਬੇਨਤੀ ਆ, ਚਾਹੇ ਤੁਸੀਂ ਵੱਡੇ ਹੋ, ਚਾਹੇ ਬੱਚੇ ਹੋ, ਚਾਹੇ ਛੋਟੇ ਹੋ, ਕੋਈ ਹੋਵੇ, ਮੇਰੀ ਚਰਨਾਂ 'ਚ ਤੁਹਾਡੇ 'ਚ ਬੇਨਤੀ ਹੈ ਸਭ ਦੀ, ਕਿਉਂਕਿ ਸੰਗਤ ਹੈ ਸਾਰੀ, ਚਾਹੇ ਛੋਟਾ ਚਾਹੇ ਵੱਡਾ। ਸੂਚਨਾਵਾਂ ਦੇਣ ਲਈ ਮੈਂ ਆਪ ਜੀ ਦੇ 2 ਮਿੰਟ ਲੈਣੇ ਨੇ, ਉਸ ਤੋਂ ਬਾਅਦ ਸੁੱਖ ਆਸਣ ਸ਼ੁਰੂ ਹੋਏਗਾ ਜੀ। ਪਹਿਲੀ ਹੈ ਕਿ ਸਾਰਾ ਸਤੰਬਰ ਦਾ ਮਹੀਨਾ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੀ ਜੋ ਪਵਿੱਤਰ ਬਾਣੀ ਜਪਜੀ ਸਾਹਿਬ ਹੈ ਉਸ ਨੂੰ ਸਮਰਪਿਤ ਹੈ। ਉਸ ਦੇ ਸੰਬੰਧ ਦੇ ਵਿੱਚ ਕਥਾਕਾਰ ਸਾਡੇ ਪਾਸ ਆ ਕੇ ਕਥਾ ਕਰਨਗੇ ਸਾਰੀ ਜਪਜੀ ਸਾਹਿਬ ਜੀ ਦੀ। ਉਹ ਹਨ ਜੀ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ, ਅਤੇ ਸਾਰਾ ਮਹੀਨਾ ਹੀ ਜੋ ਹੈ ਉਹ ਬਾਣੀ ਦਾ ਪਾਠ, ਬਾਣੀ ਜਪਜੀ ਸਾਹਿਬ ਜੀ ਦਾ ਹੀ, ਜਪਜੀ ਸਾਹਿਬ ਦਾ ਕੀਰਤਨ ਵੀ ਹੋਣਾ, ਬਾਕੀ ਕੀਰਤਨ ਵੀ ਹੋਣਗੇ ਪਰ ਇਹ ਵੀ ਹੋਣਾ ਨਾਲ, ਅਤੇ ਇਸ ਦੇ ਨਾਲ ਨਾਲ ਸੰਥਿਆ ਵੀ ਹੋਣੀ ਹੈ, ਵਿਆਖਿਆ ਵੀ ਹੋਣੀ ਹੈ, ਅਰਥ ਵੀ ਦੱਸੇ ਜਾਣਗੇ, ਬਹੁਤ ਕੁਛ ਹੈਗਾ, ਅਤੇ ਨਾਲ ਉਹ ਸਹਿਜ ਪਾਠ ਵੀ ਰੱਖਿਆ ਜਾਣਾ ਜੀ, ਸਹਿਜ ਪਾਠ ਰੱਖਿਆ ਜਾਣਾ ਜੀ 1 ਸਤੰਬਰ ਨੂੰ। ਭੋਗ ਪਏਗਾ 27 ਸਤੰਬਰ ਨੂੰ, 27 ਸਤੰਬਰ ਨੂੰ ਹੀ ਸ੍ਰੀ ਜਪਜੀ ਸਾਹਿਬ ਜੀ ਦਾ ਪ੍ਰੋਗਰਾਮ ਜੋ ਸਮਰਪਿਤ ਹੈ ਸਾਰਾ ਉਸ ਦਿਨ ਸੰਪੂਰਨ ਹੋ ਜਾਣਾ, ਅਤੇ ਉਸ ਦਿਨ ਨਾਲ ਨਗਰ ਕੀਰਤਨ ਵੀ ਅਨੋਟ ਕਰ ਲਵਾਂ ਜਾਣ ਕੇ, ਇਸ ਕਰਕੇ ਦੇ ਰਿਹਾ, ਖਾਲਸਾ ਸਕੂਲ ਦੀਆਂ ਸੰਗਤਾਂ ਨੂੰ ਕਈ ਵਾਰੀ ਸੂਚਨਾ ਨਹੀਂ ਮਿਲਦੀਆਂ, ਸੋ ਇਸ ਕਰਕੇ ਦੇ ਰਿਹਾ। ਨਾਲ ਸਾਡੇ ਪਾਸ ਆ ਰਹੇ ਨੇ ਕੁਝ ਦਿਨ ਵਾਸਤੇ ਕੀਰਤਨ ਕਰਨ ਵਾਸਤੇ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲੇ ਭਾਈ ਸਾਹਿਬ ਭਾਈ, ਹੁਣ ਉਹ ਸਾਬਕਾ ਨੇ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ, ਅਤੇ ਉਹਨਾਂ ਦਾ ਜਥਾ, ਉਹਨਾਂ ਦਾ ਨੋਟ ਕਰ ਲਓ ਸਮਾਂ, ਉਹ ਹੈ ਜੀ 2 ਤਰੀਕ ਤੋਂ ਲੈ ਕੇ ਸਤੰਬਰ ਤੋਂ 7 ਸਤੰਬਰ ਤੱਕ, ਅਤੇ ਬਾਕੀ ਸੂਚਨਾਵਾਂ ਜੋ ਹਨ ਉਹ ਉਹਦੇ ਵਿੱਚ 31 ਰਾਗ ਦੀ ਦੇਣਵਾਂ ਹਨ। 31 ਰਾਗ ਸਾਡੇ 8ਵਾਂ ਹੋ ਰਿਹਾ ਇਸ ਗੁਰੂ ਘਰ, ਉਹ 31 ਰਾਗ ਦਰਬਾਰ 11, 12 ਅਤੇ 13 ਸਤੰਬਰ ਨੂੰ ਜੀ। ਬਾਕੀ ਸੂਚਨਾਵਾਂ ਫਿਰ ਗੁਰੂ ਬਖਸ਼ ਕਰੇ। ਆਓ ਹੁਣ ਆਪਾਂ ਸੁੱਖ ਆਸਣ ਦੀ ਜੋ ਹੈ ਸੇਵਾ ਕਰੀਏ। ਬੱਚਿਆਂ ਨੂੰ ਬੇਨਤੀ ਹੈ ਚੁੱਪ ਦਾ ਦਾਨ ਬਖਸ਼ਦੇ ਹੋਏ, ਅਤੇ ਹੋਰ 2-3 ਮਿੰਟ ਨੇ ਉਹ ਅਸੀਂ ਲੇਟ ਹਾਂ ਭਾਵੇਂ, ਅਤੇ ਸੋ ਮਾਫ਼ੀ ਚਾਹੁੰਦੇ ਹਾਂ ਉਸ ਗੱਲ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਪਾਠ ਸ਼ੁਰੂ ਕਰ ਦਿਓ ਜੀ, ਸਪੀਕਰ ਲਾ ਲਓ ਭਾਵੇਂ।
2: ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ ਸ਼ਕਲ ਕਾਲ ਕਾ ਕੀ ਤਮਾਸ਼ਾ, ਜਵਨ ਕਾਲ ਜੋਗੀ ਸ਼ਿਵ ਕੀ ਵੇਦ ਨਾਟ ਬ੍ਰਹਮਾ ਜੋ ਥੀ, ਜਵਨ ਕਾਲ ਸਭ ਲੋਕ ਸੁਭਾਰਾ ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾ ਦੇਵ ਦੈਤ ਜਿਸ਼ਨੂ ਪਜਾ, ਆਦੰਤੇ ਕਵਤਾਰ ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਨਾਬ ਸਵਾਰੀ, ਸਿਵ ਕੰਨ ਕੋ ਸਭ ਗੁਣ ਸੁਖ ਦੀਏ, ਸਤਨੰਦ ਕੋ ਪਲਮੋ ਬਦਕੀ, ਉਹ ਕੱਢ ਕੱਢ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚ ਰਸੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁਲਾ, ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਣੇ, ਕੱਢ ਕੱਢ ਕੇ ਪਰਿਵਟ ਕੀ ਜਾਣੇ, ਜਪਤ ਕਰਕ ਕਰਾ ਕਰਤਾ ਦਾ ਪ੍ਰਜਾ ਤਰਤ ਤਬ ਦੇ ਪਰ, ਜਬ ਆ ਕਰਖ ਕਰ ਤੁਹ ਕਬ ਹੋ, ਤੁਮ ਮੈਂ ਮਿਲਤ ਦੇਹ ਤਰ ਸਭ ਹੋ, ਜੇਤੇ ਬਦਨ ਸ੍ਰਿਸ਼ਟ ਸਵਧਾਰ, ਆਪ ਆਪਣੇ ਬੋਝ ਵਿਚਾਰ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਭੇਦ ਭੇਦ ਅਰ ਆਲਮ, ਨਿਰੰਕਾਰ ਨਿਰਵਕਾਰ ਨਿਰਲੰਬ, ਆਦ ਨੀਲ ਅਨਾਦ ਸ਼ੰਭ, ਤਾਕਾ ਮੁੜ ਉਚਾਰਤ ਭੇਦਾ, ਜਾਕੋ ਬੇਬਨ ਭਾਵਤ ਵੇਦਾ, ਤਾਕੋ ਕਰਪਾ ਹਨੁਮਾਨ, ਤੁਮਾਹਾ ਮੁੜ ਕਸ਼ ਭੇਦ ਨ ਜਾਨਤ, ਮਹਾਂਦੇਵ ਕੋ ਕਹਿਤ ਸਦਾ, ਸ਼ਿਵ ਨਿਰੰਕਾਰ ਕਾ ਜੀਨਤ ਨਹਿ ਪੇਬ, ਆਪ ਆਪਣੇ ਬੁੱਧ ਹੈ ਦੇਤੇ ਪਰਨਤ, ਭਿਨ ਭਿਨ ਤੋਏ ਦੇਤੇ ਤੁਮਰਾ ਲਖਨ, ਅਜਾਇ ਪ੍ਰਸਾਦਾ ਕਹੇ ਬੁੱਧ ਸਾਡਾ, ਪ੍ਰਥਮ ਸੰਸਾਰਾ ਏਕ ਹੈ ਰੂਪ ਅਨੂਸ ਰੂਪਾ, ਰੰਗ ਪਿਓ ਰਾਵ ਕਹੇ ਪੂਪਾ, ਅੰਡਲ ਦੇ ਰਜ ਸੇ ਤਰਕੀ ਨੇ ਤੁਝ ਖਾਨ ਬਹੁਲ ਰਜ ਦੀਨੇ, ਕਹੋ ਫੁੱਲ ਦਾ ਜਹਬ ਬੈਠਾ, ਕੋ ਸਿਮਟ ਪਿਓ ਸੰਗਰ ਬੈਠਾ, ਸਿਗਰੀ ਸ੍ਰੇਸ਼ਟ ਦਿਖਾਏ, ਚੰਬਵਾਦ ਜੁਗਾਦ ਸੂ ਸੇ ਅੰਪਵ, ਆਪ ਰੱਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋਹ ਦੁਸ਼ਟ ਜਿਤੇ ਉਠਵਾ ਤੁਧ ਪਾਤਾ ਸ਼ਕਲ ਮਲੇਸ਼ ਕਰੋ ਰਣਕਾਤਾ ਜੀ ਹਸ ਤੁਧ ਤਵ ਸਨੀ ਪਰੇ ਦਿਨ ਕੇ ਦੁਸ਼ਟ ਦੁਖ ਤਵ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੂੰ ਸੰਕਟ ਸਵਟਾਰੇ ਜੋ ਕਲ ਕੋ ਇੱਕ ਵਾਰ ਤੇ ਹੈ ਤਾਂ ਕੇ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਂ ਹੈ ਸਭ ਕਾਲਾ ਦੁਸ਼ਟ ਰਿਸ਼ਟ ਟਰੈ ਤਦ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨੇ ਹਰੋ ਤਾਂ ਕੇ ਤਾਂ ਤੁਨਕ ਮੈਂ ਹਰ ਹੋ ਰਿਤ ਸਿੱਧ ਕਰਮੋ ਸਭ ਹੋਏ ਦੁਸ਼ਟ ਸ਼ਾਹ ਸਭ ਸ਼ਕ ਨ ਕੋਈ ਏਕ ਵਾਰ ਦਿਨ ਤੁਮੇ ਸੁਮਾਰਾ ਕਾਲ ਫਾਸਤੇ ਤਾਹੇ ਵਾਦਾ ਜਿਨ ਨਰ ਨਾਮ ਦੇਹਾ ਰੁਕਾ ਦਰਦ ਦੁਸ਼ਟ ਦੁਖਤੀ ਰਹਾ ਖੜ ਕੇ ਤੁਮੇ ਸਰਨ ਦਿਹਾਰੇ ਆਪ ਹੱਥ ਦਲ ਹੋ ਬਾਬੇ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਏ ਖੜ ਕੇ ਤੁਮੇ ਸਰਨ ਤਿਹਾਰੀ ਆਪ ਹੱਥ ਦਾ ਲਿਹੋ ਉਬਾਰੇ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਿੰਗ ਧਿਆਏ ਫਿਰੰਗਤ ਗੁਰੂ ਤੇ ਅਮਰਦਾਸ ਰਾਮਦਾਸਾਂ ਹੋਏ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਤ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ਿਸ਼ ਕਰਕੇ ਨਦਰੋ ਨਦਰੀ ਨਿਹਾਲ ਕੀਤਾ ਗਰੀਬ ਨੂੰ ਆਜ ਆਪ ਜੀ ਦੀ ਕਿਰਪਾ ਸਦਕਾ ਦੀਵਾਨਾਂ ਦੀ ਸੰਪੂਰਨਤਾ ਹੋਈ ਆਪ ਜੀ ਕੇ ਪਾਵਨ ਪਵਿੱਤਰ ਸਰੂਪ ਦੀ ਸੇਵਾ ਹੋਈ ਚੌਪੀ ਸਾਹਿਬ ਬਾਣੀ ਦੇ ਪਾਠ ਕੀਤੇ ਗਏ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਆਪ ਜੀ ਖਿਮਾ ਬਖਸ਼ਿਸ਼ ਕਰੋ ਗਰੀਬ ਨੂੰ ਆਜ ਕਿਰਪਾ ਕਰੋ ਅਗਲੇ ਦੀਵਾਨ ਗੈਲਰੀ ਨੰਬਰ ਇੱਕ ਵਿੱਚ ਸਜਾਉਣ ਦੀ ਆਪ ਜੀ ਆਗਿਆ ਬਖਸ਼ਿਸ਼ ਕਰੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਲਈ ਦੀਵਾਨ ਗੈਲਰੀ ਇੱਕ ਦੇ ਵਿੱਚ ਸ਼ੁਰੂ ਹੋ ਰਿਹਾ ਜੀ। ਵਾਹ ਦੁਪਹਿਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਸੰਗਤ ਆ ਰਹੀ ਹੈ ਉਹਨਾਂ ਨੂੰ ਬੇਨਤੀ ਹੈਗੀ ਹੈ ਕਿ ਹੁਣ ਦੀਵਾਨ ਸੱਜਣੇ ਨੇ ਉੱਪਰ ਗੈਲਰੀ ਵਿੱਚ, ਗੈਲਰੀ ਨੰਬਰ 1, ਗੈਲਰੀ ਨੰਬਰ 1, ਹੁਣ ਇੱਥੇ ਗੁਰੂ ਨਾਨਕ ਖਾਲਸਾ ਸਕੂਲ ਦਾ ਪ੍ਰੋਗਰਾਮ ਹੋਣਾ ਹੈ ਤੇ ਜੇ ਤੁਸੀਂ ਗੁਰੂ ਸਾਹਿਬ ਦਾ ਮੱਥਾ ਟੇਕਣ ਆ ਰਹੇ ਹੋ ਜਾਂ ਕੀਰਤਨ ਵਿੱਚ ਜੁੜਨ ਆ ਰਹੇ ਹੋ ਤਾਂ ਤੁਹਾਨੂੰ ਬੇਨਤੀ ਹੈਗੀ ਹੈ ਤੁਸੀਂ ਗੈਲਰੀ ਨੰਬਰ 1 ਉੱਤੇ ਚਲੇ ਜਾਓ। ਉੱਥੇ ਦੇਗ ਵੀ ਵਰਤਾਈ ਜਾ ਰਹੀ ਹੈ ਤੇ ਦੇਗ ਵਰਤਾਉਣ ਵਾਲੇ ਸੇਵਾਦਾਰਾਂ ਨੂੰ ਮੈਂ ਬੇਨਤੀ ਕਰਾਂਗਾ ਤੁਸੀਂ ਛੇਤੀ ਨਾਲ ਜੇ ਇੱਥੇ ਸੇਵਾ ਮੁਕਾ ਲਓ, ਅਸੀਂ ਅਸੈਂਬਲੀ ਸ਼ੁਰੂ ਕਰਨੀ ਹੈ।

Thank you.

ਗੁਰੂ ਪਿਆਰੀ ਸਾਧ ਸੰਗਤ ਜੀ, ਖਾਲਸਾ ਸਕੂਲ ਦੇ ਪਿਆਰੇ ਬੱਚੇ ਤੇ ਉਹਨਾਂ ਦੇ ਮਾਤਾ ਪਿਤਾ ਤੇ ਹੋਰ ਬਜ਼ੁਰਗ, ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਸ਼ਾਬਾਸ਼ ਸ਼ਾਬਾਸ਼। ਬੱਚੇ ਥੋੜਾ ਲੇਟ ਆ ਰਹੇ ਨੇ, ਪਰ ਕਿਉਂਕਿ ਸਾਰੇ ਬੈਠ ਚੁੱਕੇ ਨੇ ਫਿਰ ਉਹ ਡਿਸਟਰਬ ਹੋਣਗੇ, ਸੋ ਅੱਗੇ ਤੋਂ ਕੋਸ਼ਿਸ਼ ਕਰੋ ਜੀ ਸਾਰੇ ਸਮੇਂ ਸਿਰ ਆ ਜਾਇਆ ਕਰੋ। ਸਵਾ ਇੱਕ ਡੇਢ ਵਜੇ ਤੁਸੀਂ ਪਹੁੰਚ ਜਾਓ, ਤੇ ਜੇ ਬੱਚਿਆਂ ਨੇ ਲੰਗਰ ਛਕਣਾ ਪਹਿਲਾਂ ਲੰਗਰ ਛਕਾ ਕੇ ਉਹਨਾਂ ਨੂੰ ਤੁਸੀਂ 5 ਮਿੰਟ ਪਹਿਲਾਂ ਇੱਥੇ ਪਹੁੰਚੋ ਜੀ, ਕਿਉਂਕਿ ਇਸ ਵਿੱਚ ਦੇਖੋ ਡਿਸਟਰਬੈਂਸ ਹੁੰਦੀ ਹੈ, ਤੁਹਾਡਾ ਵੀ ਮਨ ਨਹੀਂ ਟਿਕੇਗਾ। ਜੇ ਹੁਣ ਅਸੀਂ ਸਿਮਰਨ ਤੇ ਬਾਣੀ ਪੜ੍ਹਨੀ ਹੈ ਤੇ ਫਿਰ ਉਸ ਦੇ ਨਾਲ ਸਾਡਾ ਪੂਰੇ ਸਕੂਲ ਦੇ 2-3 ਘੰਟੇ ਜਿਹੜੀ ਪੜ੍ਹਾਈ ਹੈ ਉਹ ਅੱਛੀ ਹੁੰਦੀ ਹੈ। ਇਸ ਕਰਕੇ ਇਹ ਪਾਰਟ ਮਿਸ ਨਾ ਕਰਿਆ ਕਰੋ ਤੇ ਕੋਸ਼ਿਸ਼ ਕਰੋ ਅਸੀਂ ਪਹਿਲਾਂ ਪਹੁੰਚੀਏ। ਸੋ ਆਓ ਹੁਣ ਸਾਰੇ ਸ਼ੁਰੂ ਕਰਦੇ ਹਾਂ ਜੀ। ਜਿਹੜੇ ਬੱਚੇ ਬੈਠੇ ਨੇ ਹੱਥ ਜੋੜ ਕੇ ਮਨ ਇਕਾਗਰ ਕਰਕੇ ਸਭ ਨੇ ਸ਼ੁਰੂ ਕਰਨਾ। ਮਾਈਕ ਆਨ ਹੋ ਗਿਆ, ਉਹਦਾ ਮਾਈਕ ਆਨ ਹੈ, ਤੁਹਾਡਾ ਮਾਈਕ ਆਨ ਹੈ।

ਅੱਜ ਅਸੈਂਬਲੀ ਲੇਟ ਸ਼ੁਰੂ ਹੋਈ ਹੈ, ਇਸ ਵਾਸਤੇ ਸਕੂਲ ਦਾ ਬੱਚਿਆਂ ਦਾ ਟਾਈਮ ਨਾ ਕੱਟ ਜਾਏ। ਸੋ ਅਸੀਂ ਪੰਜ ਪੌੜੀਆਂ ਜਪੁਜੀ ਸਾਹਿਬ ਦਾ ਪਾਠ ਛੱਡ ਦਿੰਦੇ ਹਾਂ ਅੱਜ, ਅਤੇ ਊੜਾ ਆੜਾ ਵੀ ਛੱਡਦੇ ਹਾਂ ਹੁਣ। ਸਿਰਫ ਦਸ ਪਾਤਸ਼ਾਹੀਆਂ ਦੇ ਨਾਮ, ਪੰਜ ਪਿਆਰੇ, ਚਾਰ ਸਾਹਿਬਜ਼ਾਦੇ ਕਰਕੇ ਫਿਰ ਦੇਸ਼ ਪੜ੍ਹਾਂਗੇ। ਫਿਰ ਬੇਨਤੀ ਹੈ, ਜਿਹੜੇ ਬਹੁਤ ਲੇਟ ਆ ਰਹੇ ਨੇ ਉਹ ਜਲਦੀ ਆਉਣ, ਤਾਂ ਕਿ ਸਮੇਂ ਸਿਰ ਅਸੈਂਬਲੀ ਵੀ ਸ਼ੁਰੂ ਹੋਏ, ਤੁਸੀਂ ਕਾਗਜ਼ 'ਚ ਧੋ ਕੇ ਬੈਠ ਸਕੋ ਅਤੇ ਤੁਹਾਡਾ ਪੜ੍ਹਾਈ 'ਚ ਮਨ ਲੱਗੇ। ਠੀਕ ਹੈ ਜੀ, ਹੁਣ ਸਾਰਿਆਂ ਨੇ ਬੋਲਣਾ ਇਹਨਾਂ।

0: ਚੁੱਕਾਂ ਦੇ ਖਿਮਾ ਸਾਰਿਆਂ ਦਾ ਜਿਨ੍ਹਾਂ ਨੇ ਨਾਲ ਸਾਥ ਦਿੱਤਾ ਸਾਰਿਆਂ ਦਾ ਧੰਨਵਾਦ ਹੈ ਅਤੇ ਸੰਗਤਾਂ ਜਿਹੜੀਆਂ ਬੈਠੀਆਂ ਬੱਚਿਆਂ ਦੇ ਨਾਲ ਜਿਹੜੇ ਬੱਚਿਆਂ ਨੂੰ ਲੈ ਕੇ ਆਏ ਨੇ ਸੋ ਸਾਰਿਆਂ ਦਾ ਧੰਨਵਾਦ ਹੈ ਅਤੇ ਆਪਣੇ ਸਾਰੇ ਬੱਚਿਆਂ ਨੂੰ ਤੁਸੀਂ ਇੰਕਰੇਜ ਕਰੋ ਅਸੈਂਬਲੀ ਯਾਦ ਕਰਾਓ ਉਹਨਾਂ ਨੂੰ ਹੌਲੀ ਹੌਲੀ ਬੱਚੇ ਸਟੇਜ 'ਤੇ ਬੈਠਣ ਇਹਨਾਂ ਨੇ ਫਿਰ ਵਾਜਾ ਵਜਾਉਣਾ ਹੈ ਦਿਲਰੁਬਾ ਤਬਲਾ ਅਤੇ ਇਸ ਤਰ੍ਹਾਂ ਬੱਚਿਆਂ ਨੇ ਵੱਡੇ ਹੋ ਕੇ ਕੀਰਤਨ ਕਰਨਾ ਆਪ ਅਤੇ ਗੁਰੂ ਦੀ ਬਾਣੀ ਨਾਲ ਜੁੜਨਗੇ ਅਤੇ ਗੁਰੂ ਮਹਾਰਾਜ ਦੀ ਹੋਰ ਬਖਸ਼ਾਂ ਪ੍ਰਾਪਤ ਹੋਣਗੀਆਂ ਅਤੇ ਦੁਨੀਆਂ ਦੀ ਪੜ੍ਹਾਈ ਤਾਂ ਪਿੱਛੇ ਪਿੱਛੇ ਆਏਗੀ ਫਿਰ ਉਹ ਸਾਰੇ ਕਾਮਯਾਬੀਆਂ ਆਪਣੇ ਪਿੱਛੇ ਆਉਂਦੀਆਂ ਨੇ ਸੋ ਫੁੱਲਾਂ ਚੁੱਕਾਂ ਦੀ ਖਿਮਤ ਸਾਰੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅ ਫਿਊ ਅਨਾਊਂਸਮੈਂਟ ਬਿਫੋਰ ਯੂ ਗੋ ਟੂ ਯਰ ਕਲਾਸਿਸ ਸੋ ਅਸੈਂਬਲੀ ਵਿਲ ਬੀ ਫਰੋਮ 2 to 2:25 ਐਵਰੀ ਵੀਕ ਆਈ ਨੋ ਪਿਛਲੇ ਸਾਲ ਅਸੀਂ ਐਂਡ ਕਰਦੇ ਹੁੰਦੇ ਸੀ ਅਸੈਂਬਲੀ ਬਟ ਦਿਸ ਈਅਰ ਵੀ ਆਰ ਸਟਾਰਟਿੰਗ ਟੂ ਡੂ ਇਨ ਦਾ ਬਿਗਨਿੰਗ ਸੋ 2 ਵਜੇ ਬੱਚੇ ਸਾਰੇ ਪਹੁੰਚ ਜਾਏ ਕਰਨ ਅਤੇ ਅਸੈਂਬਲੀ ਸਟਾਰਟ ਹੋ ਜਾਏ ਕਰੇ ਇੱਥੇ ਰਾਈਟ ਦੀ ਅਦਰ ਥਿੰਗ ਇਜ਼ ਲੋਟ ਆਫ ਸਟੂਡੈਂਟਸ ਫਰੋਮ ਰਿਟਰਨਿੰਗ ਸਟੂਡੈਂਟਸ ਲਾਸਟ ਈਅਰ ਦੇ ਜਿਹੜੇ ਸੀ ਉਹ ਹਾਲੇ ਰਜਿਸਟਰ ਨਹੀਂ ਹੋਏ ਹੈਗੇ ਸੋ ਇਫ ਯੂ ਨੋ ਫਰੈਂਡਸ ਦੈਟ ਹੈਵ ਨਾਟ ਰਜਿਸਟਰਡ ਜਾਂ ਤੁਹਾਨੂੰ ਪਤਾ ਕੋਈ ਤਾਂ ਉਹਨਾਂ ਨੂੰ ਕਹੋ ਕਿ ਰਜਿਸਟਰ ਕਰ ਲੈਣ ਜਲਦੀ ਦੈਨ ਦੇ ਕੈਨ ਗੈਟ ਦਾ ਕਲਾਸਿਸ ਅਦਰਵਾਈਜ਼ ਇਟ ਵਿਲ ਬੀ ਟੂ ਲੇਟ ਟੂ ਰਜਿਸਟਰ ਦੈਨ ਵਿਲ ਸਟੋਪ ਰਜਿਸਟਰਿੰਗ ਪੀਪਲ ਐਂਡ ਚਿਲਡਰਨ ਰਾਈਟ ਅਤੇ ਇੱਥੇ ਕਲਾਸਾਂ ਇਨ ਮੇਨ ਹਾਲ 'ਚ ਲੱਗਣੀਆਂ ਆਈਆਂ ਲੈਵਲ 1, 2, and 3 ਸੋ ਸਾਰੇ ਪਾਸੇ ਲੇਬਲ ਲੱਗੇ ਹੋਏ ਆ ਕਲਾਸ ਦੇ ਔਨ ਆਲ ਦਾ ਵਾਲਸ ਸੋ ਫਾਈਨ ਦ ਪ੍ਰੋਪਰ ਕਲਾਸ ਹੀਅਰ ਇਫ ਯੂ ਆਰ ਇਨ ਲੈਵਲ 1, 2, or 3 ਲੈਵਲ 4, 5, 6, and 7 ਦੇ ਹੈਵ ਦਾ ਕਲਾਸ ਰੂਮਸ ਇਨ ਦ ਰੈਗੂਲਰ ਸਕੂਲ ਏਰੀਆ ਓਕੇ ਸੋ ਦੋਸ ਕੈਨ ਗੋ ਓਵਰ ਦੇਰ ਬਟ ਦੇ 1, 2, 3 ਕੈਨ ਸਟੇ ਹੀਅਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਕਰਕੇ ਜਾ ਰਹੇ ਹਾਂ।

Congratulations.

Evelyn.

Thank you.

Okay, ready?

Thank you.

Thank you.